0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store. Connecting you to the community, anytime, anywhere.
1: ਕੈਨੇਡਾ ਸਰਕਾਰ ਜ਼ਮਾਨਤ ਅਤੇ ਸਜ਼ਾ ਦੇ ਕਾਨੂੰਨਾਂ ਵਿੱਚ ਸਖਤੀ ਲਿਆ ਰਹੀ ਹੈ। ਹਿੰਸਕ ਅਤੇ ਬਾਰ-ਬਾਰ ਅਪਰਾਧ ਕਰਨ ਵਾਲਿਆਂ ਨੂੰ ਭਾਈਚਾਰੇ ਤੋਂ ਦੂਰ ਰੱਖਣ ਲਈ ਸਿਸਟਮ ਵਿੱਚ ਸੁਧਾਰ, ਤਾਂ ਜੋ ਤੁਸੀਂ ਘਰ ਵਿੱਚ ਸੁਰੱਖਿਤ ਰਹੋ। canada.ca/sarakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
2: 94.7 FM ਰੇਡੀਓ ਸੁਰਸੰਗਮ ਹਰ ਹਫ਼ਤੇ 20 ਘੰਟੇ ਸੁਣੋ। ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8 ਤੋਂ 9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ.ca, ਫੋਨ 403-585-0910। ਰੇਡੀਓ ਸੁਰਸੰਗਮ,
3: ਕੈਲਗਰੀਜ਼ ਓਲਡੈਸਟ, ਬਿਗੇਸਟ and only South Asian radio station, Sabarang Radio 94.7 FM.
4: Monday, Tuesday, Thursday, Friday 7 to 8 p.m. Sundays 1 to 5 p.m.
3: Visit sabarang.ca.
5: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
6: ਸਬਰੰਗ ਰੇਡੀਓ 94.7 ਸੁਣਦੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਸ਼ਾਮ ਦੇ ਪ੍ਰੋਗਰਾਮ, ਜਿਹੜਾ ਕਿ ਤੁਸੀਂ ਐਵਰੀ ਈਵਨਿੰਗ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ। ਅੱਜ ਦਾ ਪ੍ਰੋਗਰਾਮ ਜਿਹੜਾ ਹਮੇਸ਼ਾ ਹੀ 8 ਵਜੇ ਤੱਕ ਚੱਲੇਗਾ। ਫਰਾਈਡੇ ਨਾਈਟ ਹੈ ਤੇ ਫਰਾਈਡੇ ਦਾ ਪ੍ਰੋਗਰਾਮ ਥੋੜ੍ਹਾ ਜਿਹਾ ਵੀ ਹਟ ਕੇ ਵੀ ਹੋਣਾ ਚਾਹੀਦਾ, ਖ਼ਬਰਾਂ ਦੇ ਜਿਹੜੀਆਂ ਸੁਣਾਵਾਂਗੇ, ਬਟ ਉਹਦੇ ਨਾਲ ਨਾਲ ਕੁਝ ਗੀਤ ਸੰਗੀਤ ਦਾ ਪ੍ਰੋਗਰਾਮ ਵੀ ਜਿਹੜਾ ਅੱਜ ਚੱਲਦਾ ਰਹੇ ਤੇ ਵਧੀਆ। ਸਮੋਕ ਜਿਹੜੀ ਪਹਿਲੇ ਦੇ ਮੁਕਾਬਲੇ ਕਾਫੀ ਘੱਟਦੀ ਨਜ਼ਰ ਆ ਰਹੀ ਹੈ, ਕਿਉਂਕਿ ਪਹਿਲਾਂ ਕਾਫੀ ਜ਼ਿਆਦਾ ਸਮੋਕ ਸੀਗੀ। ਤੁਹਾਨੂੰ ਪਤਾ ਵੀ ਘੁੰਮਣਾ ਫਿਰਨਾ ਬਾਹਰ ਜਾਣਾ ਥੋੜ੍ਹਾ ਜਿਹਾ ਮੁਸ਼ਕਿਲ ਲੱਗ ਰਿਹਾ ਸੀ, ਬਟ ਹੁਣ ਥੋੜ੍ਹੇ ਜਿਹੇ ਹਾਲਾਤ ਜਿਹੜੇ ਨੇ ਬੈਟਰ ਹੋ ਗਏ ਨੇ ਪਹਿਲੇ ਦੇ ਮੁਕਾਬਲੇ, ਤੇ ਵੈਦਰ ਥੋੜ੍ਹਾ ਉਹ ਬੈਟਰ ਨਜ਼ਰ ਆ ਰਿਹਾ। ਦੂਜੇ ਪਾਸੇ 9ਵੇਂ ਦਿਨ ਦੇ ਵਿੱਚ ਵੀ ਜਿਹੜੇ ਵਲੰਟੀਅਰਸ ਨੇ ਲਗਾਤਾਰ ਉਸ ਬੱਚੇ ਨੂੰ ਜਿਹਦਾ ਨਾਮ ਪਾਰਕਰ ਹੈ 11 ਸਾਲ ਦਾ, ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਤੇ ਜਗ੍ਹਾ ਜਗ੍ਹਾ ਦੇ ਉੱਤੇ ਵਲੰਟੀਅਰ ਜਿਹੜੇ ਨੇ ਉਹ ਇਕੱਠੇ ਹੋ ਕੇ ਜਾ ਰਹੇ ਆ, ਲੱਭ ਰਹੇ ਆ, ਤੇ ਆਈ ਹੋਪ ਵੀ ਜਲਦੀ ਉਹ ਲੱਭ ਜਾਏਗਾ ਜਾਂ ਕਿਸੇ ਨਾ ਕਿਸੇ ਪਾਸੇ ਦਿਸੇਗਾ। ਤੇ ਟੈਂਪਰੇਚਰ ਜਿਹੜਾ 31 ਡਿਗਰੀ, ਜਿਹੜਾ ਕਿ 31 ਤਰ੍ਹਾਂ ਮਹਿਸੂਸ ਹੋ ਰਿਹਾ, 31 ਡਿਗਰੀ, ਸੋ ਅੱਜ 32 ਡਿਗਰੀ ਤੱਕ ਜਾਣਾ ਸੀਗਾ, ਹੁਣ ਵੀ 31 ਡਿਗਰੀ ਸ਼ਾਮ ਨੂੰ 7:03 ਦੇ ਉੱਤੇ ਦੇਖਿਆ ਜਾ ਰਿਹਾ। ਤੇ ਉਸ ਤੋਂ ਇਲਾਵਾ ਸੂਰਜ ਜਿਹੜਾ ਉਹ ਸਵੇਰੇ 5:50 ਤੇ ਜਿਹੜਾ ਸੀ ਹੌਲੀ ਹੌਲੀ ਕਰਦਾ, ਹੁਣ ਸੂਰਜ ਥੋੜਾ ਲੇਟ ਹੋਣ ਲੱਗ ਪਿਆ ਤੇ ਨਾਲ ਦੀ ਨਾਲ ਹੀ ਸਨਸੈਟ ਵੀ ਜਿਹੜਾ ਉਹ 9:34 ਦੇ ਉੱਤੇ ਹੋਏਗਾ। ਦਿਨ ਥੋੜੇ ਛੋਟੇ ਹੁਣ ਸ਼ੁਰੂ ਹੋ ਗਏ, ਸੋ ਅੱਜ ਵੈਸੇ 33-32 ਇਸ ਤਰ੍ਹਾਂ ਦਾ ਟੈਂਪਰੇਚਰ ਮੰਨਿਆ ਜਾ ਰਿਹਾ ਸੀ। ਉਹਦੇ ਨਾਲ ਨਾਲ ਯੈਲੋ ਵਾਰਨਿੰਗ ਜਿਹੜੀ ਹੀਟ ਦੀ ਤੇ ਯੈਲੋ ਵਾਰਨਿੰਗ ਜਿਹੜੀ ਉਹ ਏਅਰ ਕੁਆਲਿਟੀ ਦੀ, ਇਸ ਤੋਂ ਇਲਾਵਾ ਔਰੇਂਜ ਵਾਰਨਿੰਗ ਜਿਹੜੀ ਹੈ ਉਹ ਏਅਰ ਕੁਆਲਿਟੀ ਦੀ ਵੀ ਨਾਲ ਇਸ਼ੂ ਕੀਤੀ ਗਈ ਹੈ। ਸਪੈਸੀਫਿਕਲੀ ਦੇਖੀਏ ਤਾਂ ਐਡਮਿੰਟਨ, ਸਸਕੈਚੁਅਨ, ਰਜਾਇਨਾ, ਲੈਥਬ੍ਰਿਜ, ਕੈਲਗਰੀ, ਕਲੋਨਾ, ਇਹ ਏਰੀਏ ਜਿਹੜੇ ਨੇ ਉਹ ਸਾਰੇ ਇਹਨਾਂ ਦੇ ਨਾਲ ਘੇਰੇ ਘੇਰੇ ਨਜ਼ਰ ਆਉਂਦੇ ਆ। ਸੋ ਅੱਜ 32-33 ਡਿਗਰੀ ਤੇ ਕੱਲ ਦਾ ਅਗੇਨ ਅੱਜ ਹੋਰ ਗਏ ਮੌਸਮ ਜਿਹੜਾ ਆਲਮੋਸਟ 32 ਡਿਗਰੀ ਤੇ ਰਹੇਗਾ, ਘੱਟ ਤੋਂ ਘੱਟ 16 ਡਿਗਰੀ, ਸੰਡੇ ਨੂੰ 29 ਡਿਗਰੀ ਤੇ 14 ਡਿਗਰੀ, ਮੰਡੇ ਨੂੰ 29-15 ਤੇ ਟਿਊਜ਼ਡੇ ਨੂੰ 30-13, ਵੈਡਨਸਡੇ 27-15 ਤੇ ਥਰਸਡੇ ਨੂੰ 28-13 ਦੇ ਨਾਲ ਇਹ ਆਉਣ ਵਾਲੇ ਕੁਛ ਇੱਕ ਦਿਨ ਦਾ ਵੈਦਰ ਰਹੇਗਾ। ਸੋ ਸੈਪਰੇਸ਼ਨ ਪਟੀਸ਼ਨ ਜਿਹੜੀ ਹੈ ਜੀ ਉਹ ਕਹਿੰਦੇ ਵੀ ਸਕਸੈਸਫੁਲੀ ਜਿਹੜੀ ਉਹ ਲਾਂਚ ਹੋ ਗਈ, ਜਿਵੇਂ ਅੱਜ ਐਡ ਵੀ ਦੇਖੀਏ ਇਲੈਕਸ਼ਨ ਅਲਬਰਟਾ ਵੀ ਰੈਫਰੈਂਡਮ ਵਾਸਤੇ ਕਹਿੰਦੇ ਵੀ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੋਣੀ, ਘਰ ਪੇਪਰ ਮੰਗਵਾ ਲਓ ਤੇ ਤੁਸੀਂ ਉਹਦੇ ਵਾਸਤੇ ਪਾਰਟੀਸਪੇਟ ਜਿਹੜਾ ਕਰ ਸਕਦੇ ਹੋ। ਜਿਹੜੀ ਸਮੋਕ ਸੀਗੀ ਵੈਸੇ ਵਰਲਡ ਦੀ ਹਾਈਐਸਟ ਰਿਸਕ ਵਾਲੀ ਸੀਗੀ ਅੱਜ ਦੀ ਜਿਹੜੀ

ਸਮੋਕ ਜਿਹੜੀ ਦੇਖੀ ਗਈ ਹੈ ਉਹਦੇ ਬਾਰੇ ਵੀ ਇਨਫੋਰਮੇਸ਼ਨ ਸਾਹਮਣੇ ਆ ਰਹੀ ਹੈ। ਪਰ ਮੈਨੂੰ ਲੱਗਾ ਵੀ ਮੈਂ ਤੁਹਾਨੂੰ ਸਮੋਕ ਨਾਲ ਪਰੇਸ਼ਾਨ ਕਰਨ ਦੀ ਜਗ੍ਹਾ ਇੱਕ ਵਧੀਆ ਜਿਹਾ ਪਹਿਲਾਂ ਗਾਣਾ ਸੁਣਾ ਦਾ ਤੇ ਫਿਰ ਇਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਕਰਦੇ ਹਾਂ ਇਸ ਗੀਤ ਤੋਂ ਬਾਅਦ। ਸਬਰਨ ਰੇਡੀਓ 94.7 FM ਜਿਹੜਾ ਕਿ ਤੁਸੀਂ ਗੀਤ ਦੇ ਨਾਲ ਸ਼ੁਰੂਆਤ ਕਰੋਗੇ ਅੱਜ ਜੀ।

ਅੰਦਰ ਕੁਝ ਨਹੀਂ ਸੀ ਤੇ ਚੱਲਦਾ ਰਹਿ ਸਕਦਾ ਵੀ ਸਾਰੀ ਦਿਨ ਰਾਤ ਵੀ ਸੁਣ ਸਕਦੇ ਆ ਆਪਾਂ ਇੰਨਾ ਵਧੀਆ ਗਾਣੇ ਜਿਹੜੇ ਆ ਚੱਲਦੇ ਆ ਬਟ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਜੇ ਤੁਸੀਂ ਦੂਰ ਦੂਰ ਤੱਕ ਘੁੰਮ ਫਿਰ ਰਹੇ ਹੋ ਤੇ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਕਿਉਂਕਿ 250-300 ਕਿਲੋਮੀਟਰ ਦੀ ਦੂਰੀ ਤੱਕ ਪ੍ਰੋਗਰਾਮ ਸੁਣੇ ਜਾਂਦੇ ਆ ਇਸ ਕਰਕੇ ਜੇ ਤੁਸੀਂ ਕਿਤੇ ਘੁੰਮ ਫਿਰੇ ਹੋ ਕੋਈ ਤੁਹਾਡੀ ਫਰਮਾਇਸ਼ ਵੀ ਹੋਵੇ ਤੇ ਤੁਸੀਂ ਮੈਨੂੰ 403-400-0203 ਤੇ ਸੈਂਡ ਕਰ ਸਕਦੇ ਹੋ ਤੇ ਇਸ ਕਰਕੇ ਤੇ ਆਪਾਂ ਗੱਲਬਾਤ ਜਿਹੜੀ ਅੱਗੇ ਵਧਾ ਸਕਦੇ ਹਾਂ ਥੋੜਾ ਜਿਹਾ ਅੱਗੇ ਵਧਦੇ ਹਾਂ ਨਾਲ ਨਾਲ ਕੁਛ ਖਬਰਾਂ ਵੀ ਸੁਣੀਏ ਤੇ ਪ੍ਰੋਗਰਾਮ ਨੂੰ ਜਿਹੜਾ ਅੱਗੇ ਲੈ ਚੱਲੀਏ ਤੁਹਾਨੂੰ ਪਤਾ ਵੀ ਜਿਹੜੇ ਸਟਰਗਲ ਦੀ ਗੱਲ ਚੱਲ ਰਹੀ ਸੀ ਥੋੜੀ ਜਿਹੀ ਉਸ

0: ਜੇ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0300-403-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मगर शाह और डॉक्टर समरीन रहमान से।
2: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
2: आपकी सेहत हमारी जिम्मेदारी।
3: नमस्ते सत श्री अकाल आदाब लिसनिंग टू कैलगरी मोस्ट पॉपुलर रेडियो रेडियो
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਬਿਲਕੁਲ ਜੀ ਮੇਡੀਜ਼ ਨੂੰ ਤੇ ਵਿਜ਼ਿਟ ਕਰਕੇ ਤੁਸੀਂ ਹੋਰ ਜਾਣਕਾਰੀ ਵੀ ਲੈ ਸਕਦੇ ਤੇ ਪਲੱਸ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਿਸੇ ਤਰੀਕੇ ਨਾਲ ਸ਼ਾਮਿਲ ਹੋਣਾ ਚਾਹੁੰਦੇ ਹੋ ਤੇ 403-400-0203 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਪ੍ਰੋਗਰਾਮ ਦੀ ਜਾਣਕਾਰੀ ਜਿਹੜੀ ਹੈ ਲਈ ਜਾ ਸਕਦੀ ਇਸ ਤੋਂ ਇਲਾਵਾ ਕੁਛ ਖਬਰਾਂ ਜਿਹੜੀਆਂ ਜੀ ਇੱਕ ਕਿਉਂਕਿ ਫ੍ਰੈਂਚ ਭਾਸ਼ਾ ਦਾ ਕਾਫੀ ਰੁਝਾਨ ਚੱਲ ਰਿਹਾ ਜਿਹਦੇ ਨਾਲ ਕਿਉਂਕਿ ਲੋਕੀ ਕਾਫੀ ਇਹਦੇ ਨਾਲ ਆਪਣੀ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਇਸ ਕਰਕੇ ਫ੍ਰੈਂਚ ਭਾਸ਼ਾ ਸਿੱਖ ਕੇ

0: ਕਿ ਜਿਹੜੇ ਨੇ ਆਪਣੇ ਜਿਵੇਂ ਜਿਵੇਂ ਸਟੂਡੈਂਟਸ ਦੀਆਂ ਅਰਜ਼ੀਆਂ ਤੁਹਾਨੂੰ ਪਤਾ ਵੀ ਰੱਦ ਹੋ ਰਹੀਆਂ ਐਪਲੀਕੇਸ਼ਨ ਉਵੇਂ ਉਵੇਂ ਲੋਕ ਜਿਹੜੇ ਨੇ ਨਵੇਂ ਨਵੇਂ ਰਸਤੇ ਲੱਭ ਰਹੇ ਆ ਲੋਕਲ ਵੀ ਮੈਂ ਦੇਖ ਰਿਹਾ ਵੀ ਕੈਲਗਰੀ ਦੇ ਅੰਦਰ ਵੀ ਸਟੂਡੈਂਟਸ ਨੇ ਜਿਹੜਾ ਅੱਜ ਧਰਨਾ ਲਾਇਆ ਜਿਹਦੇ ਚ ਵਿਚਾਰੇ ਭੁੱਖ ਹੜਤਾਲ ਤੇ ਬੈਠੇ ਆ ਤੇ ਡਿਮਾਂਡ ਕਰ ਰਹੇ ਸੀਗੇ ਵੀ ਉਹਨਾਂ ਦੇ ਐਮ ਪੀ ਐਮ ਐਲ ਏ ਜਾਂ ਕੌਂਸਲਰ ਜਿਹੜੇ ਨੇ ਆਪਣੇ ਸਪੈਸ਼ਲੀ ਪੰਜਾਬੀ ਭਾਈਚਾਰੇ ਦੇ ਆਮ ਤੇ ਉਹਨਾਂ ਦੀ ਫੇਵਰ ਦੇ ਵਿੱਚ ਉੱਥੇ ਖੜੇ ਹੋਣ ਜਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਬਟ ਹੁਣ ਤਾਂ ਮੈਨੂੰ ਵੈਸੇ ਪਤਾ ਨਹੀਂ ਬਟ ਮੈਂ ਸੁਣਿਆ ਵੀ ਉਹਨਾਂ ਨੂੰ ਸਿੱਧਾ ਸੱਦਾ ਦੇ ਰਹੇ ਸੀ ਉਹ ਫਿਰ ਆਪਾਂ ਥੋੜੀ ਜਿਹੀ ਇਹਦੇ ਨਾਲ ਰਿਲੇਟਡ ਥੋੜੀ ਜਿਹੀ ਖਬਰ ਸੁਣ ਲੈਂਦੇ ਫਿਰ ਇਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਤਾਂ ਜਿਹੜੀਆਂ ਇਸ ਖਬਰ ਤੋਂ ਬਾਅਦ ਕਰਦੇ ਹਾਂ
1: ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਕੈਨੇਡਾ ਐਕਸਪ੍ਰੈਸ ਐਂਟਰੀ ਡਰਾ ਫ੍ਰੈਂਚ ਭਾਸ਼ਾ ਵਾਲਿਆਂ ਲਈ ਮੌਕਾ ਸੀ ਆਰ ਐਸ ਸਕੋਰ 400 ਤੋਂ ਹੇਠਾਂ 5000 ਨੂੰ ਜਾਰੀ ਕੀਤੇ ਸੱਦਾ ਪੱਤਰ ਓਨਟਾਰੀਓ ਨੇ ਇਮੀਗ੍ਰੇਸ਼ਨ ਪ੍ਰੋਗਰਾਮ ਚ ਕੀਤਾ ਵੱਡਾ ਬਦਲਾਅ ਪੀ ਆਰ ਲੈਣ ਲਈ ਹੁਣ ਨਵੇਂ ਸਿਰੇ ਤੋਂ ਕਰਨਾ ਪਵੇਗਾ ਅਪਲਾਈ ਕੈਨੇਡਾ ਸਟੱਡੀ ਪਰਮਿਟ ਦੀਆਂ 49% ਅਰਜ਼ੀਆਂ ਹੋਈਆਂ ਰੱਦ ਸਹੀ ਤਰੀਕੇ ਨਾਲ ਫਾਈਲ ਨਾ ਲਗਾਉਣ ਤੇ ਪੈ ਰਿਹਾ ਏ ਮਹਿੰਗਾ ਆਪਰੇਸ਼ਨ ਹਾਰਡਬਾਲ ਤਹਿਤ ਪੰਜਾਬੀ ਗੈਂਗਸਟਰ ਹਰਮਨ ਵੀਰ ਕਾਬੂ ਲਾਰੈਂਸ ਤੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਤਸਕਰਾਂ ਤੇ ਨਕੇਲ ਕੈਨੇਡਾ ਦੇ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਵਿਭਾਗ ਨੇ ਐਕਸਪ੍ਰੈਸ ਐਂਟਰੀ ਸਿਸਟਮ ਤਹਿਤ ਨਵਾਂ ਡਰਾ ਕੱਢਿਆ ਏ ਇਹ ਡਰਾ ਫ੍ਰੈਂਚ ਭਾਸ਼ਾ ਚ ਮਾਹਰ ਉਮੀਦਵਾਰਾਂ ਲਈ ਖਾਸ ਤੌਰ ਤੇ ਆਯੋਜਿਤ ਕੀਤਾ ਗਿਆ ਸੀ ਜਿਸ ਵਿਚ 5000 ਉਮੀਦਵਾਰਾਂ ਨੂੰ ਪੱਕੀ ਰਿਹਾਇਸ਼ ਲਈ ਅਪਲਾਈ ਕਰਨ ਦੇ ਸੱਦਾ ਪੱਤਰ ਜਾਰੀ ਕੀਤੇ ਗਏ ਨੇ ਇਸ ਡਰਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਕਿ ਇਸ ਵਿਚ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਦਾ ਕੱਟ ਆਫ ਸਕੋਰ ਘੱਟ ਕੇ 399 ਤੇ ਆ ਗਿਆ ਮਾਰਚ 2026 ਤੋਂ ਬਾਅਦ ਫ੍ਰੈਂਚ ਭਾਸ਼ਾ ਸ਼੍ਰੇਣੀ ਲਈ ਇਹ ਹੁਣ ਤੱਕ ਦਾ ਸਭ ਤੋਂ ਘੱਟ ਕੱਟ ਆਫ ਸਕੋਰ ਹੈ ਇਸ ਡਰਾ ਚ ਸ਼ਾਮਲ ਹੋਣ ਲਈ ਉਮੀਦਵਾਰਾਂ ਕੋਲ ਘੱਟੋ ਘੱਟ 399 ਅੰਕ ਹੋਣੇ ਜ਼ਰੂਰੀ ਸਨ ਅਤੇ ਉਨ੍ਹਾਂ ਦਾ ਐਕਸਪ੍ਰੈਸ ਐਂਟਰੀ ਪ੍ਰੋਫਾਈਲ 19 ਨਵੰਬਰ 2025 ਤੋਂ ਪਹਿਲਾਂ ਬਣਿਆ ਹੋਣਾ ਚਾਹੀਦਾ ਸੀ ਸਾਲ 2026 ਚ ਆਈਆਰਸੀਸੀ ਹੁਣ ਤੱਕ ਕੁੱਲ 41 ਐਕਸਪ੍ਰੈਸ ਐਂਟਰੀ ਡਰਾ ਕੱਢ ਚੁੱਕਾ ਏ ਇਸ ਸਾਲ ਦੌਰਾਨ ਕੈਨੇਡਾ ਚ ਕੰਮ ਦਾ ਤਜਰਬਾ ਰੱਖਣ ਵਾਲੇ ਸੂਬਾਈ ਨਾਮਜ਼ਦਗੀ ਤੇ ਫ੍ਰੈਂਚ ਭਾਸ਼ਾ ਜਾਣਨ ਵਾਲੇ ਉਮੀਦਵਾਰ ਇਮੀਗ੍ਰੇਸ਼ਨ ਵਿਭਾਗ ਦੀ ਮੁੱਖ ਪਸੰਦ ਰਹੇ ਨੇ ਸਾਲ 2026 ਚ ਹੁਣ ਤੱਕ ਫ੍ਰੈਂਚ ਭਾਸ਼ਾ ਦੀਆਂ ਅਰਜ਼ੀਆਂ ਲਈ 8 ਵੱਖ ਵੱਖ ਡਰਾ ਕੱਢੇ ਜਾ ਚੁੱਕੇ ਨੇ ਜਿਨ੍ਹਾਂ ਰਾਹੀਂ 40,500 ਤੋਂ ਵੱਧ ਉਮੀਦਵਾਰਾਂ ਨੂੰ ਸੱਦਾ ਪੱਤਰ ਦਿੱਤੇ ਗਏ ਨੇ 2026 ਚ ਸਾਰੀਆਂ ਸ਼੍ਰੇਣੀਆਂ ਨੂੰ ਮਿਲਾ ਕੇ ਹੁਣ ਤੱਕ 1,04,612 ਤੋਂ ਵੱਧ ਸੱਦਾ ਪੱਤਰ ਜਾਰੀ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਵਿਚੋਂ ਸਭ ਤੋਂ ਵੱਧ 45,250 ਸੱਦਾ ਪੱਤਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਨੂੰ ਮਿਲੇ ਨੇ ਜਿਹੜੇ ਬਿਨੈਕਾਰ ਕੈਨੇਡਾ ਚ ਪੱਕੇ ਹੋਣ ਦੇ ਇੱਛੁਕ ਨੇ ਉਨ੍ਹਾਂ ਲਈ ਫ੍ਰੈਂਚ ਭਾਸ਼ਾ ਸਿੱਖਣਾ ਇੱਕ ਬਹੁਤ ਹੀ ਕਾਰਗਰ ਅਤੇ ਆਸਾਨ ਰਸਤਾ ਸਾਬਤ ਹੋ ਰਿਹਾ ਏ ਕਿਉਂਕਿ ਆਮ ਡਰਾਜ਼ ਦੇ ਮੁਕਾਬਲੇ ਇਸ ਸ਼੍ਰੇਣੀ ਚ ਕੱਟ ਆਫ ਸਕੋਰ ਕਾਫੀ ਘੱਟ ਰਹਿੰਦਾ ਏ ਕੈਨੇਡਾ ਦੇ ਸੂਬੇ ਓਨਟਾਰੀਓ ਨੇ ਆਪਣੇ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਪ੍ਰੋਗਰਾਮ ਚ ਇੱਕ ਵੱਡੇ ਸੁਧਾਰ ਦੀ ਸ਼ੁਰੂਆਤ ਕੀਤੀ ਹੈ ਇਸ ਨਵੇਂ ਫੈਸਲੇ ਤਹਿਤ ਪਹਿਲਾਂ ਤੋਂ ਚੱਲ ਰਹੀਆਂ 8 ਵੱਖ ਵੱਖ ਸਟਰੀਮਸ ਨੂੰ ਖਤਮ ਕਰਕੇ ਉਨ੍ਹਾਂ ਦੀ ਜਗ੍ਹਾ ਓਨਟਾਰੀਓ ਵਰਕਫੋਰਸ ਪ੍ਰਾਇਓਰਟੀ ਸਟਰੀਮ ਸ਼ੁਰੂ ਕੀਤੀ ਗਈ ਹੈ ਇਸ ਬਦਲਾਅ ਦੇ ਚੱਲਦਿਆਂ ਫਿਲਹਾਲ ਐਕਸਪ੍ਰੈਸ਼ਨ ਆਫ ਇੰਟਰਸਟ ਸਿਸਟਮ ਬੰਦ ਕਰ ਦਿੱਤਾ ਗਿਆ ਹੈ ਜਿਨ੍ਹਾਂ ਬਿਨੈਕਾਰਾਂ ਨੂੰ ਪਹਿਲਾਂ ਸੱਦਾ ਪੱਤਰ ਨਹੀਂ ਮਿਲਿਆ ਸੀ ਉਨ੍ਹਾਂ ਦੀਆਂ ਪੁਰਾਣੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣਗੀਆਂ ਜੁਲਾਈ ਤੋਂ ਸਤੰਬਰ ਦਰਮਿਆਨ ਸਿਸਟਮ ਦੁਬਾਰਾ ਖੁੱਲ੍ਹਣ ਤੇ ਬਿਨੈਕਾਰਾਂ ਤੇ ਇੰਪਲਾਇਰਸ ਨੂੰ ਨਵੇਂ ਸਿਰੇ ਤੋਂ ਅਰਜ਼ੀਆਂ ਤੇ ਨੌਕਰੀ ਦੇ ਆਫਰ ਜਮ੍ਹਾਂ ਕਰਵਾਉਣੇ ਪੈਣਗੇ ਨਵੀਂ ਵਰਕਫੋਰਸ ਪ੍ਰਾਇਓਰਟੀ ਸਟਰੀਮ ਚ ਤਿੰਨ ਮੁੱਖ ਰਸਤੇ ਬਣਾਏ ਗਏ ਨੇ ਜਿਵੇਂ ਸਕੋਰਿੰਗ ਫਰੇਮਵਰਕ ਤਹਿਤ ਓਨਟਾਰੀਓ ਚ ਕੰਮ ਦੇ ਤਜਰਬੇ ਅਤੇ ਕੈਨੇਡਾ ਚ ਇਨਕਮ ਟੈਕਸ ਭਰਨ ਦੇ ਰਿਕਾਰਡ ਨੂੰ ਵਿਸ਼ੇਸ਼ ਅੰਕ ਦਿੱਤੇ ਜਾਣਗੇ ਟੋਰਾਂਟੋ ਸ਼ਹਿਰ ਤੋਂ ਬਾਹਰ ਨੌਕਰੀ ਦਾ ਆਫਰ ਮਿਲਣ ਤੇ ਵਾਧੂ ਰੀਜਨਲ ਅੰਕ ਦਿੱਤੇ ਜਾਣਗੇ ਇਸ ਤੋਂ ਇਲਾਵਾ ਸਿਹਤ ਖੇਤਰ ਅਤੇ ਟ੍ਰੇਡਸ ਦੇ ਉੱਤੇ ਟਰਾਂਸਪੋਰਟ ਵਾਲੇ ਕਿੱਤਿਆਂ ਨੂੰ ਸਭ ਤੋਂ ਵੱਧ ਪ੍ਰਾਇਓਰਟੀ ਅੰਕ ਮਿਲਣਗੇ ਸਟੱਡੀ ਪਰਮਿਟ ਵਾਲਿਆਂ ਦੇ ਮੁਕਾਬਲੇ ਵਰਕ ਪਰਮਿਟ ਧਾਰਕਾਂ ਨੂੰ ਜ਼ਿਆਦਾ ਸਕੋਰ ਮਿਲੇਗਾ ਓਨਟਾਰੀਓ ਸਰਕਾਰ ਵੱਲੋਂ ਕੀਤੇ ਗਏ ਇਹ ਬਦਲਾਅ ਕੈਨੇਡਾ ਚ ਪੱਕੀ ਰਿਹਾਇਸ਼ ਦੀ ਤਿਆਰੀ ਕਰ ਰਹੇ ਵਿਦੇਸ਼ੀ ਨਾਗਰਿਕਾਂ ਅਤੇ ਪੰਜਾਬੀ ਭਾਈਚਾਰੇ ਲਈ ਬਹੁਤ ਮਹੱਤਵਪੂਰਨ ਨੇ ਅਪਲਾਈ ਬੋਰਡ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਟਰੱਸਟ ਸੈਂਟਰ ਨੇ ਜੂਨ 2026 ਚ ਕੈਨੇਡੀਅਨ ਸਟੱਡੀ ਪਰਮਿਟ ਦੇ 2,800 ਤੋਂ ਵੱਧ ਫੈਸਲਿਆਂ ਦਾ ਵਿਸ਼ਲੇਸ਼ਣ ਕੀਤਾ ਜਿਨ੍ਹਾਂ ਵਿਚੋਂ 1,370 ਜਾਣੀ ਕਿ 49% ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ ਇਨ੍ਹਾਂ ਵਿਚੋਂ 47% ਮਾਮਲਿਆਂ ਚ ਵਿੱਤੀ ਦਸਤਾਵੇਜ਼ਾਂ ਦੀ ਘਾਟ ਨੂੰ ਮੁੱਖ ਕਾਰਨ ਦੱਸਿਆ ਗਿਆ ਅਪਲਾਈ ਬੋਰਡ ਦੇ ਸੀਈਓ ਮੇਤੀ ਬਸੀਰੀ ਅਨੁਸਾਰ ਇਹ ਇਕ ਅਜਿਹੀ ਗਲਤੀ ਸੀ ਜਿਸ ਤੋਂ ਬਚਿਆ ਜਾ ਸਕਦਾ ਸੀ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਵਿਦਿਆਰਥੀਆਂ ਕੋਲ ਪੈਸੇ ਤਾਂ ਹੁੰਦੇ ਨੇ ਪਰ ਉਹ ਵੀਜ਼ਾ ਅਧਿਕਾਰੀ ਸਾਹਮਣੇ ਇਸ ਨੂੰ ਸਹੀ ਢੰਗ ਨਾਲ ਸਾਬਤ ਕਰਨ ਚ ਨਾਕਾਮ ਰਹਿੰਦੇ ਨੇ ਸਮੱਸਿਆ ਵਿਦਿਆਰਥੀ ਚ ਨਹੀਂ ਬਲਕਿ ਫਾਈਲ ਤਿਆਰ ਕਰਨ ਅਤੇ ਉਸ ਨੂੰ ਪੇਸ਼ ਕਰਨ ਦੇ ਤਰੀਕੇ ਚ ਹੈ 10% ਮਾਮਲਿਆਂ ਚ ਫਾਈਲ ਚ ਪਰਿਵਾਰ ਸ਼ਾਮਲ ਹੋਣ ਕਰਕੇ ਜ਼ਿਆਦਾ ਸਖ਼ਤ ਸਮੀਖਿਆ ਕੀਤੀ ਗਈ 10% ਮਾਮਲਿਆਂ ਚ ਪੀ ਏ ਐਲ ਅਤੇ ਟੀ ਏ ਐਲ ਪੱਤਰ ਐਕਸਪਾਇਰ ਹੋਣ ਕਰਕੇ

ਅਰਜ਼ੀ ਸਿੱਧੀ ਰੱਦ ਹੋ ਗਈ 2% ਮਾਮਲਿਆਂ 'ਚ ਵਿਦਿਆਰਥੀਆਂ ਨੇ ਪਿਛਲੀ ਅਰਜ਼ੀ ਰਿਫਿਊਜ਼ ਹੋਣ ਦੇ ਮਾਮਲਿਆਂ ਨੂੰ ਛੁਪਾਇਆ ਵੀਜ਼ਾ ਅਧਿਕਾਰੀਆਂ ਨੇ ਇਸ ਨੂੰ ਗਲਤ ਬਿਆਨੀ ਮੰਨਿਆ ਜਿਸ ਨਾਲ 5 ਸਾਲਾਂ ਦੀ ਪਾਬੰਦੀ ਲੱਗ ਸਕਦੀ ਹੈ ਦੂਜੇ ਪਾਸੇ ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾਂ ਹੀ ਡਿਗਰੀ ਪੂਰੀ ਕੀਤੀ ਹੋਈ ਸੀ ਜਾਂ ਜਿਨ੍ਹਾਂ ਕੋਲ ਸ਼ਰਤੀਆ ਆਫਰ ਲੈਟਰ ਸੀ ਉਨ੍ਹਾਂ ਦੇ ਵੀਜ਼ਾ ਮਨਜ਼ੂਰ ਹੋਣ ਦੀ ਸੰਭਾਵਨਾ ਜ਼ਿਆਦਾ ਰਹੀ ਹਾਲਾਂਕਿ ਜ਼ਿਆਦਾ ਐਡਵਾਂਸ ਟਿਊਸ਼ਨ ਫੀਸ ਭਰਨ ਨਾਲ ਵੀਜ਼ਾ ਮਿਲਣ 'ਚ ਕੋਈ ਖਾਸ ਮਦਦ ਨਹੀਂ ਮਿਲੀ ਬਸੀਰੀ ਨੇ ਦੱਸਿਆ ਕਿ ਭਾਵੇਂ ਪਿਛਲੇ ਸਾਲ ਦੇ ਮੁਕਾਬਲੇ ਹਰ ਸੂਬੇ 'ਚ ਵੀਜ਼ਾ ਦਰ 'ਚ ਕੁਝ ਸੁਧਾਰ ਹੋਇਆ ਏ ਪਰ ਇਹ ਹਰ ਜਗ੍ਹਾ ਇੱਕੋ ਜਿਹਾ ਨਹੀਂ ਹੈ ਕੈਨੇਡਾ ਹੁਣ ਗਿਣਤੀ ਦੀ ਬਜਾਏ ਗੁਣਵੱਤਾ 'ਤੇ ਧਿਆਨ ਦੇ ਰਿਹਾ ਏ ਅਪਲਾਈ ਬੋਰਡ ਜਲਦ ਹੀ ਯੂਕੇ ਅਤੇ ਯੂਐਸਏ ਲਈ ਵੀ ਅਜਿਹਾ ਟਰੱਸਟ ਸੈਂਟਰ ਸ਼ੁਰੂ ਕਰਨ ਜਾ ਰਿਹਾ ਏ ਅਮਰੀਕੀ ਜਾਂਚ ਏਜੰਸੀ FBI ਨੇ ਆਪਰੇਸ਼ਨ ਹਾਰਡਬਾਲ ਦੇ ਤਹਿਤ ਪੰਜਾਬੀ ਗੈਂਗਸਟਰ ਅਤੇ ਨਸ਼ਾ ਤਸਕਰ ਹਰਮਨਵੀਰ ਸਿੰਘ ਨੂੰ ਕੈਲੀਫੋਰਨੀਆ ਦੇ ਸਟਾਕਟਨ ਤੋਂ ਗ੍ਰਿਫਤਾਰ ਕੀਤਾ ਹੈ ਅਤੇ 20 ਜੁਲਾਈ ਨੂੰ FBI ਦੀ ਲਾਸ ਏਂਜਲਸ ਇਕਾਈ ਦੁਆਰਾ ਮੋਸਟ ਵਾਂਟਡ ਘੋਸ਼ਿਤ ਕੀਤੇ ਜਾਣ ਤੋਂ ਬਾਅਦ 21 ਜੁਲਾਈ ਦੀ ਸਵੇਰ ਨੂੰ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਅਧਿਕਾਰੀਆਂ ਨੇ ਇਹ ਕਾਰਵਾਈ ਕੀਤੀ 31 ਸਾਲਾ ਹਰਮਨਵੀਰ ਸਿੰਘ ਹਰੀ ਗੌਤਮ ਤੇ ਹਰਮਨ ਸੰਧੂ ਵਰਗੇ ਫਰਜ਼ੀ ਨਾਮਾਂ ਨਾਲ ਕੈਨੇਡਾ 'ਚ ਰਹਿ ਰਿਹਾ ਸੀ ਲਾਸ ਏਂਜਲਸ ਦੀ ਫੈਡਰਲ ਡਿਸਟ੍ਰਿਕਟ ਕੋਰਟ ਨੇ 23 ਜੂਨ 2026 ਨੂੰ ਉਸ ਦੇ ਖਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ ਜਾਂਚ ਏਜੰਸੀਆਂ ਮੁਤਾਬਕ ਹਰਮਨਵੀਰ ਵੈਨਕੂਵਰ ਦੇ ਨਸ਼ਾ ਤਸਕਰ ਰਵਿੰਦਰ ਢਾਂਡਾ ਨਾਲ ਮਿਲ ਕੇ ਕੰਮ ਕਰ ਰਿਹਾ ਸੀ ਇਹ ਨੈਟਵਰਕ ਭਾਰਤ ਦੇ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗੈਂਗ ਲਈ ਪੈਸੇ ਲੈ ਕੇ ਕੰਮ ਕਰਦਾ ਏ ਰਵਿੰਦਰ ਢਾਂਡਾ ਦਾ ਨੈਟਵਰਕ ਅਮਰੀਕਾ ਕੈਨੇਡਾ ਅਤੇ ਮੈਕਸੀਕੋ 'ਚ ਕੋਕੀਨ ਅਤੇ ਮੈਥ ਦੀ ਵੱਡੇ ਪੱਧਰ 'ਤੇ ਤਸਕਰੀ ਲਈ ਜ਼ਿੰਮੇਵਾਰ ਹੈ ਇਹ ਸਿੰਡੀਕੇਟ ਹਰ ਹਫ਼ਤੇ ਟਰੱਕਾਂ ਰਾਹੀਂ 100 ਕਿਲੋ ਤੋਂ ਵੱਧ ਨਸ਼ਾ ਸਰਹੱਦ ਪਾਰ ਭੇਜਦਾ ਸੀ ਇਸੇ ਆਪਰੇਸ਼ਨ ਤਹਿਤ ਕੈਨੇਡਾ 'ਚ ਗ੍ਰਿਫ਼ਤਾਰ ਕੀਤੇ ਗਏ ਰਵਿੰਦਰ ਢਾਂਡਾ ਜਸਕਰਨ ਬਾਗੜੀ ਅਤੇ ਗੁਰਤੇਜ ਸਮਾਗ ਦੀ ਸਪੁਰਦਗੀ 'ਤੇ 22 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਹਾਲਾਂਕਿ ਅਦਾਲਤ ਨੇ ਇਸ ਮਾਮਲੇ ਦੀ ਕਾਰਵਾਈ 'ਤੇ ਪ੍ਰਕਾਸ਼ਨ ਤੇ ਰੋਕ ਲਗਾ ਦਿੱਤੀ ਹੈ FBI ਅਤੇ ਅਮਰੀਕੀ ਨਿਆਂ ਵਿਭਾਗ ਦੁਆਰਾ ਕੈਨੇਡਾ ਅਤੇ ਯੂਰਪੀ ਦੇਸ਼ਾਂ ਦੀਆਂ ਏਜੰਸੀਆਂ ਨਾਲ ਮਿਲ ਕੇ ਚਲਾਏ ਗਏ ਇਸ ਸਾਂਝੇ ਅਭਿਆਨ 'ਚ 37 ਅਪਰਾਧੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਅਮਰੀਕਾ 'ਚ ਹੁਣ ਤੱਕ 24 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਨੇ ਇਸ ਤੋਂ ਇਲਾਵਾ ਗੈਂਗਸਟਰ ਗੋਲਡੀ ਬਰਾੜ ਨੂੰ ਫੜਨ ਲਈ ਵੀ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਉਸ ਦੀ ਗ੍ਰਿਫ਼ਤਾਰੀ 'ਚ ਮਦਦ ਕਰਨ ਵਾਲੀ ਜਾਣਕਾਰੀ ਲਈ FBI ਨੇ $50,000 ਦੇ ਇਨਾਮ ਦਾ ਐਲਾਨ ਕੀਤਾ ਹੈ ਸਟੈਟਿਸਟਿਕਸ ਕੈਨੇਡਾ ਦੀ ਨਵੀਂ ਰਿਪੋਰਟ ਮੁਤਾਬਕ 2025 ਦੌਰਾਨ ਕੈਨੇਡਾ 'ਚ ਕੁੱਲ ਅਪਰਾਧ ਦਰ ਅਤੇ ਗੰਭੀਰ ਅਪਰਾਧਾਂ ਦੋਵਾਂ 'ਚ ਕਮੀ ਦਰਜ ਕੀਤੀ ਗਈ ਹੈ ਏਜੰਸੀ ਨੇ ਦੱਸਿਆ ਕਿ ਕ੍ਰਾਈਮ ਸਵੇਰਿਟੀ ਇੰਡੈਕਸ ਜੋ ਅਪਰਾਧ ਦੀ ਗਿਣਤੀ ਦੇ ਨਾਲ ਨਾਲ ਉਨ੍ਹਾਂ ਦੀ ਗੰਭੀਰਤਾ ਨੂੰ ਵੀ ਮਾਪਦਾ ਏ 2025 'ਚ 5% ਘਟਿਆ ਇਹ ਲਗਾਤਾਰ ਦੂਸਰਾ ਸਾਲ ਹੈ ਜਦੋਂ ਇਸ ਇੰਡੈਕਸ ਦੇ ਵਿੱਚ ਕਮੀ ਆਈ ਹੈ ਇਸ ਤੋਂ ਪਹਿਲਾਂ ਪਿਛਲੇ 8 ਸਾਲਾਂ ਤੱਕ ਇਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ ਇਸੇ ਤਰ੍ਹਾਂ ਰਵਾਇਤੀ ਅਪਰਾਧ ਦਰ ਜੋ ਸਿਰਫ ਦਰਜ ਹੋਏ ਅਪਰਾਧਾਂ ਦੀ ਗਿਣਤੀ ਨੂੰ ਮਾਪਦੀ ਹੈ ਉਨ੍ਹਾਂ ਦੀ ਗੰਭੀਰਤਾ ਨੂੰ ਧਿਆਨ 'ਚ ਨਹੀਂ ਰੱਖਦੀ ਉਹ ਵੀ 2025 'ਚ 2% ਘਟ ਗਈ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਕ੍ਰਾਈਮ ਸਵੇਰਿਟੀ ਇੰਡੈਕਸ 'ਚ ਆਈ ਕਮੀ ਦਾ ਸਭ ਤੋਂ ਵੱਡਾ ਕਾਰਨ ਘਰਾਂ ਜਾਂ ਹੋਰ ਇਮਾਰਤਾਂ 'ਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀਆਂ ਘਟਨਾਵਾਂ 'ਚ ਆਈ ਕਮੀ ਹੈ ਅਜਿਹੇ ਮਾਮਲੇ ਦੀ ਦਰ ਲਗਾਤਾਰ 3 ਸਾਲ ਘਟੀ ਹੈ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ 2025 ਦੌਰਾਨ ਦੇਸ਼ ਭਰ 'ਚ ਕਤਲ ਵਾਹਨ ਚੋਰੀ ਅਤੇ ਜ਼ਬਰਨ ਵਸੂਲੀ ਦੇ ਮਾਮਲਿਆਂ ਦੀ ਦਰ 'ਚ ਵੀ ਕਮੀ ਦਰਜ ਕੀਤੀ ਗਈ ਹੈ ਹਾਲਾਂਕਿ ਦੁਕਾਨਾਂ 'ਚੋਂ ਚੋਰੀ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਏ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ 2025 'ਚ ਧੋਖਾਧੜੀ ਦੇ ਮਾਮਲੇ ਵੀ ਪਿਛਲੇ ਸਾਲ ਦੇ ਮੁਕਾਬਲੇ ਘਟੇ ਨੇ ਪਰ ਜੇ 2015 ਨਾਲ ਤੁਲਨਾ ਕੀਤੀ ਜਾਵੇ ਤਾਂ ਧੋਖਾਧੜੀ ਦੀ ਦਰ ਅਜੇ ਵੀ 61% ਵੱਧ ਹੈ ਇਸ ਦਾ ਕਾਰਨ ਪਿਛਲੇ ਦਹਾਕੇ ਦੌਰਾਨ ਧੋਖਾਧੜੀ ਦੇ ਮਾਮਲਿਆਂ ਦੇ ਰਿਪੋਰਟ ਹੋਣ 'ਚ ਆਇਆ ਵੱਡਾ ਵਾਧਾ ਏ ਕੈਲਗਰੀ 'ਚ 16 ਜੁਲਾਈ ਦੀ ਦੁਪਹਿਰ ਤੋਂ ਲਾਪਤਾ 11 ਸਾਲਾ ਪਾਰਕਰ ਦੀ ਭਾਲ ਲਈ ਪੁਲਿਸ ਅਤੇ ਬਚਾਅ ਟੀਮਾਂ ਦਿਨ ਰਾਤ ਇੱਕ ਕਰ ਰਹੀਆਂ ਨੇ ਖੋਜ ਦੇ 7ਵੇਂ ਦਿਨ ਤੱਕ ਪੁਲਿਸ 7,000 ਕਿਲੋਮੀਟਰ ਤੋਂ ਵੱਧ ਦਾ ਇਲਾਕਾ ਛਾਣ ਚੁੱਕੀ ਹੈ ਕੈਲਗਰੀ ਪੁਲਿਸ ਸਰਵਿਸ ਦੇ 400 ਤੋਂ ਵੱਧ ਜਵਾਨਾਂ ਅਤੇ ਸਿਖਲਾਈ ਪ੍ਰਾਪਤ ਵਲੰਟੀਅਰਜ਼ ਸਮੇਤ ਲਗਭਗ 500 ਲੋਕ ਇਸ ਮੁਹਿੰਮ 'ਚ ਜੁੜੇ ਹੋਏ ਨੇ ਜ਼ਮੀਨੀ ਟੀਮਾਂ ਹਵਾਈ ਸਰਵੇਖਣ ਡੌਗ ਸਕੁਐਡ ਘੋੜਸਵਾਰ ਪੁਲਿਸ ਅਤੇ ਡਰੋਨ ਕੈਮਰਿਆਂ ਰਾਹੀਂ ਨਦੀਆਂ ਅਤੇ ਰੇਲ ਪਟੜੀਆਂ ਤੱਕ ਦੀ ਜਾਂਚ ਕੀਤੀ ਜਾ ਰਹੀ ਹੈ ਐਕਟਿੰਗ ਸਟਾਫ ਸਰਜੈਂਟ ਸਕਾਟ ਗੁਡਰਸਨ ਨੇ ਦੱਸਿਆ ਕਿ ਇਹ ਸ਼ਹਿਰ ਦਾ ਇੱਕ ਬਹੁਤ ਹੀ ਅਸਾਧਾਰਨ ਮਾਮਲਾ ਏ ਪੁਲਿਸ ਉੱਤਰ ਪੂਰਬੀ ਕੈਲਗਰੀ ਦੀਆਂ ਖਾਸ ਸੜਕਾਂ ਜਿਵੇਂ ਟ੍ਰੈਵਿਸ ਸਟਰੀਟ ਟ੍ਰੇਲ ਡਰਾਈਵ ਦੇ ਵਸਨੀਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਆਪਣੇ ਖਾਲੀ ਘਰਾਂ ਗੈਰਾਜਾਂ ਸ਼ੈੱਡਾਂ ਅਤੇ ਯਾਰਡਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਪਾਰਕਰ ਦਰਵਾਜ਼ੇ ਬੰਦ ਕਰਨ ਦਾ ਆਦੀ ਹੈ ਇਸ ਲਈ ਬੰਦ ਦਰਵਾਜ਼ਿਆਂ ਦੇ ਪਿੱਛੇ ਵੀ ਦੇਖਿਆ ਜਾਵੇ ਪਾਰਕਰ ਦਾ ਕੱਦ 4 ਫੁੱਟ 11 ਇੰਚ ਵਜ਼ਨ 90 ਪਾਉਂਡ ਭੂਰੇ ਵਾਲ ਅਤੇ ਭੂਰੀਆਂ ਅੱਖਾਂ ਨੇ ਪਾਰਕਰ ਆਟਿਜ਼ਮ ਤੋਂ ਪੀੜਿਤ ਹੈ ਅਤੇ ਉਸਦਾ ਬੌਧਿਕ ਪੱਧਰ 2 ਤੋਂ 3 ਸਾਲ ਦੇ ਬੱਚੇ ਜਿੰਨਾ ਏ ਉਹ ਬੋਲ ਨਹੀਂ ਸਕਦਾ ਅਤੇ ਅਜਨਬੀਆਂ ਨੂੰ ਦੇਖ ਕੇ ਘਬਰਾ ਜਾਂਦਾ ਏ ਯੂਕੇ 'ਚ ਕੈਨੇਡਾ ਦੇ ਹਾਈ ਕਮਿਸ਼ਨਰ ਬਿਲ ਬਲੇਅਰ ਨੇ ਕਿਹਾ ਹੈ ਕਿ ਕੈਨੇਡਾ ਸਰਕਾਰ ਬ੍ਰਿਟੇਨ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ ਤਾਂ ਜੋ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਦੀ ਅਗਵਾਈ ਹੇਠ ਬ੍ਰਿਟੇਨ ਕੈਨੇਡਾ 'ਚ ਬਣ ਰਹੇ ਬਹੁ ਰਾਸ਼ਟਰੀ ਰੱਖਿਆ ਬੈਂਕ 'ਚ ਸ਼ਾਮਲ ਹੋਵੇ ਇਸ ਬੈਂਕ ਦਾ ਨਾਮ

0: ਡਿਫੈਂਸ ਸਿਕਿਉਰਿਟੀ ਐਂਡ ਰੈਜ਼ੀਲੀਅੰਸ ਬੈਂਕ ਹੈ। ਇਹ ਕੈਨੇਡਾ ਦੀ ਅਗਵਾਈ ਹੇਠ ਬਣਾਇਆ ਜਾ ਰਿਹਾ ਹੈ। ਇੱਕ ਅੰਤਰਰਾਸ਼ਟਰੀ ਵਿੱਤੀ ਸੰਸਾਧਨ ਹੈ ਜਿਸ ਦਾ ਮਕਸਦ ਦੇਸ਼ਾਂ ਨੂੰ ਘੱਟ ਵਿਆਜ ਤੇ ਕਰਜ਼ੇ ਦੇਣਾ ਹੈ ਤਾਂ ਜੋ ਉਹ ਰੂਸ ਅਤੇ ਹੋਰਨਾਂ ਵਿਸ਼ਵ ਪੱਧਰੀ ਸੁਰੱਖਿਆ ਖਤਰਿਆਂ ਦਾ ਸਾਹਮਣਾ ਕਰਨ ਲਈ ਆਪਣੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰ ਸਕਣ। ਹੁਣ ਤੱਕ 8 ਦੇਸ਼ ਇਸ ਯੋਜਨਾ ਦਾ ਸਮਰਥਨ ਕਰਨ ਦਾ ਐਲਾਨ ਕਰ ਚੁੱਕੇ ਨੇ, ਪਰ G7 ਦੇ ਹੋਰ ਕਿਸੇ ਵੀ ਦੇਸ਼ ਨੇ ਅਜੇ ਤੱਕ ਇਸ ਵਿੱਚ ਸ਼ਾਮਲ ਹੋਣ ਦਾ ਵਾਅਦਾ ਨਹੀਂ ਕੀਤਾ। ਇਸ ਕਾਰਨ ਬੈਂਕ ਦੀ ਕਰਜ਼ਾ ਦੇਣ ਦੀ ਸਮਰੱਥਾ ਸੀਮਤ ਰਹਿ ਸਕਦੀ ਹੈ। ਬਿਲ ਬਲੇਅਰ ਨੇ ਕਿਹਾ ਕਿ ਕੈਨੇਡਾ ਅਤੇ ਯੂਨਾਈਟਿਡ ਕਿੰਗਡਮ ਦੀਆਂ ਸਰਕਾਰਾਂ ਦਰਮਿਆਨ ਇਸ ਮਾਮਲੇ ਤੇ ਲਗਾਤਾਰ ਗੱਲਬਾਤ ਚੱਲ ਰਹੀ ਹੈ। ਸਾਨੂੰ ਲੱਗਦਾ ਹੈ ਕਿ ਇਸ ਬੈਂਕ 'ਚ ਬ੍ਰਿਟੇਨ ਦੀ ਸ਼ਮੂਲੀਅਤ ਇਸ ਦੇ ਸਾਰੇ ਮੈਂਬਰਾਂ ਲਈ ਲਾਭਦਾਇਕ ਹੋਵੇਗੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਸਾਲ ਫਰਵਰੀ 'ਚ ਉਸ ਵੇਲੇ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਫੋਨ ਤੇ ਗੱਲਬਾਤ ਦੌਰਾਨ ਰੱਖਿਆ ਬੈਂਕ ਦੀ ਹਮਾਇਤ ਕੀਤੀ ਸੀ। ਹਾਲਾਂਕਿ ਉਸ ਸਮੇਂ ਬ੍ਰਿਟੇਨ ਆਪਣੀ ਵੱਖਰੀ ਯੋਜਨਾ ਤੇ ਕੰਮ ਕਰ ਰਿਹਾ ਸੀ ਤੇ ਦੋਵੇਂ ਲੀਡਰਸ ਇਸ ਗੱਲ ਤੇ ਸਹਿਮਤ ਹੋਏ ਸਨ ਕਿ ਉਹ ਆਪਣੇ ਯਤਨਾਂ ਨੂੰ ਆਪਸ 'ਚ ਤਾਲਮੇਲ ਨਾਲ ਅੱਗੇ ਵਧਾਉਣਗੇ। ਹੁਣ ਐਂਡੀ ਬਰਨਹੈਮ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੈਨੇਡਾ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬ੍ਰਿਟੇਨ ਇਸ ਬੈਂਕ ਦਾ ਸੰਸਥਾਪਕ ਮੈਂਬਰ ਬਣਨ ਬਾਰੇ ਆਪਣੇ ਫੈਸਲੇ ਤੇ ਮਾਰਕ ਕਾਰਨੀ ਖੁਦ ਵੀ ਵੱਖ ਵੱਖ ਦੇਸ਼ਾਂ ਨੂੰ ਇਸ ਰੱਖਿਆ ਬੈਂਕ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਬੈਂਕ ਦਾ ਇੱਕ ਉਦੇਸ਼ ਵੱਖ ਵੱਖ ਦੇਸ਼ਾਂ ਦੇ ਵਿੱਤੀ ਸਰੋਤਾਂ ਨੂੰ ਇਕੱਠਾ ਕਰਕੇ ਰੱਖਿਆ ਖੇਤਰ ਦੀਆਂ ਕੰਪਨੀਆਂ ਨੂੰ ਵਿੱਤੀ ਸਹਾਇਤਾ ਦੇਣਾ ਹੈ ਤਾਂ ਜੋ ਉਹ ਆਪਣਾ ਉਤਪਾਦਨ ਵਧਾ ਸਕਣ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਤੇ ਨਵੇਂ 50% ਟੈਰਿਫ ਲਗਾਉਣ ਦੀ ਧਮਕੀ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਤਣਾਅ ਵੱਧ ਗਿਆ ਹੈ। ਇਸ ਮੁੱਦੇ ਤੇ ਅਮਰੀਕੀ ਸੈਨੇਟ ਦੀ ਵਿੱਤ ਕਮੇਟੀ ਦੀ ਸੁਣਵਾਈ ਦੌਰਾਨ ਡੈਮੋਕ੍ਰੇਟਿਕ ਸੈਨੇਟਰਜ਼ ਨੇ ਅਮਰੀਕੀ ਟ੍ਰੇਡ ਪ੍ਰਤੀਨਿਧੀ ਜੈਮਿਸਨ ਗ੍ਰੀਅਰ ਤੋਂ ਤਿੱਖੇ ਸਵਾਲ ਪੁੱਛੇ ਅਤੇ ਚੇਤਾਵਨੀ ਦਿੱਤੀ ਕਿ ਇਸ ਨਾਲ ਦੋਵਾਂ ਦੇਸ਼ਾਂ ਦੇ ਵਪਾਰ ਅਤੇ ਸੈਰ ਸਪਾਟੇ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਏ। ਅਮਰੀਕਾ ਦਾ ਇਲਜ਼ਾਮ ਹੈ ਕਿ ਕੈਨੇਡਾ ਦੇ ਕਈ ਸੂਬਿਆਂ ਨੇ ਅਮਰੀਕੀ ਸ਼ਰਾਬ ਤੇ ਬੈਨ ਲਗਾਇਆ ਏ ਅਤੇ ਡੇਅਰੀ ਤੇ ਆਟੋਮੋਬਾਈਲ ਖੇਤਰ 'ਚ ਅਮਰੀਕੀ ਉਤਪਾਦਾਂ ਤੇ ਸਖ਼ਤ ਸੀਮਾਵਾਂ ਲਗਾਈਆਂ ਨੇ। ਟਰੰਪ ਪ੍ਰਸ਼ਾਸਨ 19 ਅਗਸਤ ਤੋਂ ਕੈਨੇਡੀਅਨ ਵਸਤੂਆਂ ਤੇ 50% ਟੈਰਿਫ ਲਗਾਉਣ ਦੀ ਤਿਆਰੀ 'ਚ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਟੈਰਿਫਸ ਦੇ ਵਿੱਚ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤੇ ਤਹਿਤ ਮਿਲਦੀ ਛੋਟ ਵੀ ਨਹੀਂ ਦਿੱਤੀ ਜਾਵੇਗੀ। ਵਰਮੌਂਟ ਦੇ ਸੈਨੇਟਰ ਪੀਟਰ ਵੈਲਚ ਨੇ ਕਿਹਾ ਹੈ ਕਿ ਟਰੰਪ ਦੇ ਬਿਆਨਾਂ ਕਾਰਨ ਉਨ੍ਹਾਂ ਦੇ ਰਾਜ 'ਚ ਕੈਨੇਡੀਅਨ ਸੈਲਾਨੀਆਂ ਦੀ ਗਿਣਤੀ 40% ਘੱਟ ਗਈ ਹੈ। ਉਧਰ ਪ੍ਰਿੰਸ ਐਡਵਰਡ ਆਈਲੈਂਡ ਦੇ ਚਾਰਲੋਟ ਟਾਊਨ 'ਚ ਕੈਨੇਡਾ ਦੇ ਸਾਰੇ ਸੂਬਿਆਂ ਦੇ ਪ੍ਰੀਮੀਅਰਜ਼ ਨੇ ਇੱਕ ਵਿਸ਼ੇਸ਼ ਬੈਠਕ ਕੀਤੀ। ਪ੍ਰੀਮੀਅਰ ਰੌਬ ਲਾਂਟਜ਼ ਨੇ ਕਿਹਾ ਕਿ ਅਸੀਂ ਅਨਿਸ਼ਚਿਤਤਾ ਦੇ ਦੌਰ 'ਚੋਂ ਗੁਜ਼ਰ ਰਹੇ ਹਾਂ ਤੇ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਰੱਖਣ ਲਈ ਸਾਰੇ ਪ੍ਰੋਵਿੰਸ ਇਕਜੁੱਟ ਨੇ। ਅੰਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸਖ਼ਤ ਰੁੱਖ ਅਪਣਾਉਂਦਿਆਂ ਕਿਹਾ ਕਿ ਅਸੀਂ ਟਰੰਪ ਅੱਗੇ ਲਗਾਤਾਰ ਝੁਕ ਨਹੀਂ ਸਕਦੇ, ਸਾਨੂੰ ਤਾਕਤ ਨਾਲ ਗੱਲਬਾਤ ਕਰਨੀ ਪਵੇਗੀ, ਕਮਜ਼ੋਰੀ ਨਾਲ ਨਹੀਂ। ਕੈਨੇਡਾ ਦੀ ਸਭ ਤੋਂ ਵੱਡੀ ਪ੍ਰਾਈਵੇਟ ਸੈਕਟਰ ਯੂਨੀਅਨ ਯੂਨੀਫੋਰ ਦੀ ਪ੍ਰੈਜ਼ੀਡੈਂਟ ਲਾਨਾ ਪੇਨ ਨੇ ਸੁਝਾਅ ਦਿੱਤਾ ਹੈ ਕਿ ਕੈਨੇਡਾ ਨੂੰ ਅਮਰੀਕਾ ਖਿਲਾਫ਼ ਜਵਾਬੀ ਟੈਰਿਫ ਅਤੇ ਐਕਸਪੋਰਟ ਟੈਕਸ ਵਰਗੇ ਸਖ਼ਤ ਕਦਮ ਚੁੱਕਣ ਲਈ ਤਿਆਰ ਰਹਿਣਾ ਚਾਹੀਦਾ।
1: ਕੁਛ ਖ਼ਬਰਾਂ ਤੇ ਗੱਲਾਂ ਤਾਂ ਤੁਸੀਂ ਸੁਣੀਆਂ ਹੀ ਵੈਸੇ, ਕਿਉਂਕਿ ਜਿੱਦਾਂ ਮੈਂ ਬੱਚਿਆਂ ਵਾਸਤੇ ਮੇਨ ਗੱਲਬਾਤ ਸੀਗੀ, ਦਰਵਾਜ਼ੇ ਜਿਹੜੇ ਖੁੱਲੇ ਆ ਤੇ ਉਹਦੇ ਤੇ ਕੰਮ ਕਰਨਗੇ ਤੇ ਉਹਨਾਂ ਨੂੰ ਕਾਫ਼ੀ ਫਾਇਦਾ ਜਿਹੜਾ ਹੋ ਸਕਦਾ। ਆਉਣ ਵਾਲੇ ਟਾਈਮ ਦੇ ਵਿੱਚ ਜਿੰਨੇ ਜਿੰਨੇ ਬੱਚੇ ਜਿਹੜੇ ਨੇ ਉਹ ਫ੍ਰੈਂਚ ਭਾਸ਼ਾ ਸਿੱਖ ਕੇ ਤੇ ਇੱਥੇ ਹੋਰ ਐਡਜਸਟ ਜਿਹੜੇ ਆ ਹੋ ਸਕਦੇ ਆ। ਸੋ ਇਹ ਪ੍ਰੋਗਰਾਮ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਸੰਡੇ ਕੋਈ ਤੋਂ ਲੈ ਕੇ 5 ਵਜੇ ਤੱਕ ਤੁਸੀਂ ਸੁਣਦੇ ਹੋ। ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲੇਗਾ। ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਸੁਣਦੇ ਹਾਂ।
2: एयरड्री अब आपकी फैमिली की सेहत को मिल गया है एक नया घर।
3: पेश है लाइफ लाइन मेडिकल क्लिनिक, जहां बेहतरीन देखभाल आपके बिल्कुल करीब है।
2: मिलिए डॉक्टर मघर शाह और डॉक्टर समरीन रहमान से।
3: हमारे तजुर्बाकार डॉक्टर्स आपको देते हैं मुकम्मल केयर।
2: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
3: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
2: आज ही विजिट करें किंग्स व्यू बुलेवर्ड पर, या कॉल करें 587-360-6890 687-360-6890। लाइफलाइन मेडिकल क्लिनिक,
3: आपकी सेहत हमारी जिम्मेदारी।
4: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है।

0: है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी Monday, Tuesday, Thursday and Friday, 7 to 8 p.m. Sunday, 1 to 5 p.m.
1: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Dhillon ate Inderjot Kaur Dhillon ikko chhat hai. Immigration ate insurance diyan sewawan pradan karde hain. Sanu sampark karn layi 403-225-1111. Maninder Singh Dhillon, Asia Pacific Immigration Consulting Limited.
2: Regulated Canadian Immigration Consultant.
1: 403-225-1111.
0: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way. Only on Sabrang Radio, your voice across every mile. Visit our official website, www.sabrang.ca.
3: ਬਿਲਕੁਲ ਜੀ ਸਬਰੰਗ ਡੋਟ ਸੀ ਤੇ ਵਿਜ਼ਿਟ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਲ ਨਾਲ ਤੁਹਾਨੂੰ ਦੱਸ ਦੇ ਵੀ ਏਆਈ ਦੇ ਥਰੂ ਜਿਹੜੀ ਤੁਸੀਂ ਆਪਣੇ ਬਿਜ਼ਨਸ ਨੂੰ ਅਪਲਿਫਟ ਕਰਨਾ ਤੇ ਉਹ ਵੀ ਸਾਡੇ ਕੋਲ ਸਰਵਿਸਿਜ਼ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣਾਉਣੀ ਏਆਈ ਦੀ ਜਾਂ ਡਿਜੀਟਲ ਮੀਡੀਆ ਦੀ ਦੁਨੀਆਂ ਦੇ ਵਿੱਚ ਤੁਹਾਨੂੰ ਪਤਾ ਵੀ ਜਿੰਨੇ ਵਧੀਆ ਤਰੀਕੇ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਉੱਤੇ ਆਪਣੀ ਕੰਟੈਂਟ ਪਾਓਗੇ ਉਨਾ ਹੀ ਵਧੀਆ ਤੁਹਾਡਾ ਜਿਹੜਾ ਬਿਜ਼ਨਸ ਤੇ ਤੁਹਾਡੀ ਜਿਹੜੀ ਰੇਂਜ ਉਹ ਦੂਰ ਦੂਰ ਤੱਕ ਜਾਏਗੀ ਸੋ ਡਿਜੀਟਲ ਮੀਡੀਆ ਦੇ ਵਿੱਚ ਕੁਛ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਤਰੀਕੇ ਦਾ ਉਹ ਤੁਸੀਂ iwebguide.ca ਤੇ ਵਿਜ਼ਿਟ ਕਰਕੇ ਉਹਦੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ iwebguide.ca ਤੇ ਵਿਜ਼ਿਟ ਕਰੋ ਤੇ ਬਾਕੀ ਦੀ ਜਾਣਕਾਰੀ ਜਿਹੜੀ ਹੈ ਤੁਸੀਂ ਲੈ ਸਕਦੇ ਹੋ ਸੋ ਪ੍ਰੋਗਰਾਮ 'ਚ ਅੱਗੇ ਚੱਲੀਏ ਤੇ ਇੱਕ ਮਿੰਟ ਲੱਗਾ ਵੀ ਗਾਣਾ ਹੋਰ ਸੁਣਾ ਦਈਏ ਤੁਹਾਨੂੰ ਕਿਉਂਕਿ ਅੱਜ ਦਾ ਫਰਾਈਡੇ ਦਾ ਦਿਨ ਹੈ ਤੇ ਫਰਾਈਡੇ ਜਿੱਥੇ ਖਬਰਾਂ ਭਰਮਾਰ ਹੋ ਰਹੀਆਂ ਉੱਥੇ ਖਬਰਾਂ ਦੇ ਨਾਲ ਨਾਲ ਕੁਛ ਨਾ ਕੁਛ ਜੀਤ ਸੰਗੀਤ ਵੀ ਜਿਹੜਾ ਉਹ ਵੀ ਸੁਣ ਲੈਣਾ ਚਾਹੀਦਾ ਵੈਸੇ ਪੁਰਾਣੇ ਗਾਣੇ ਤੇ ਨਵੇਂ ਅੰਦਾਜ਼ ਦੇ ਵਿੱਚ ਜਦੋਂ ਗਾਏ ਜਾਂਦੇ ਆ ਤੇ ਉਹਨਾਂ ਦਾ ਆਪਣਾ ਹੀ ਇੱਕ ਨਜ਼ਾਰਾ ਵੱਜ ਜਾਂਦਾ ਸੁਣਦੇ ਆ ਇੱਕ ਹੋਰ ਗੀਤ ਉਸੇ ਤਰ੍ਹਾਂ ਦਾ ਜੋ ਤੁਸੀਂ ਪਹਿਲਾਂ ਸੁਣਿਆ ਫਿਰ ਇਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਕਰਦੇ ਹਾਂ

0: Player or App Store. Connecting you to the community. Anytime, anywhere.
1: अल्बर्टा के रहने वालों के लिए एक अहम खबर। अब आप अपना हेल्थ नंबर और कैनेडियन शहरियत का सबूत अपने ड्राइविंग लाइसेंस और शनाख्ती कार्ड पर ही हासिल कर सकते हैं। अब कागज के कमजोर हेल्थ कार्ड संभालने या एक से ज्यादा शनाख्ती कार्ड का बोझ उठाने की कोई जरूरत नहीं है। जरूरी सरकारी कामों के लिए बस अब एक कार्ड ही काफी है। मजीद मालूमात के लिए alberta.ca/1card पर जाएं। हुकूमत अल्बर्टा की तरफ से एक पैगाम।
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਪੂਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦੇ ਨੰਬਰ 407-717-1947
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ

0: ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771-80 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।

ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ

0: ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 Oasis Smile Medical ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ।

0: ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
1: ਭਰੋਸੇਯੋਗ ਰੀਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-6174-696। 587-6174-96। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-6174-696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771 Avenue,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222।
4: ਓਹੋ, ਅੱਜ ਫੇਰ ਨੀ ਲੋਡ ਮਿਲਿਆ,
5: ਕੀ ਹੋਇਆ?
4: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
5: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ, ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
6: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
0: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
7: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ।

0: ਸਾਥ ਰਹੇਗਾ। ਇਸ ਪ੍ਰੋਗਰਾਮ ਵਿੱਚ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ, ਸੋਮਵਾਰ ਤੋਂ ਸ਼ੁੱਕਰਵਾਰ ਅੱਜ ਵੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲਈਏ। ਇਸ ਵੇਲੇ 26°C ਹੈ ਕੈਲਗਰੀ ਦੇ ਵਿੱਚ, ਧੂੰਏ ਵਾਲਾ ਮੌਸਮ ਜਿਹੜਾ ਹੈ ਜੀ ਅਜੇ ਵੀ ਬਰਕਰਾਰ ਹੈ। ਪਹਿਲਾਂ ਨਾਲੋਂ ਥੋੜ੍ਹੇ ਜਿਹੇ ਹਾਲਾਤ ਕਿਤੇ ਕਿਤੇ ਬਿਹਤਰ ਹੋਏ ਨੇ, ਪਰ ਅਜੇ ਵੀ ਜਿਹੜੀ ਵਾਰਨਿੰਗ ਹੈ ਜੀ ਉਹ ਜਾਰੀ ਹੈ। ਕੱਲ੍ਹ ਦੁਪਹਿਰੋਂ ਬਾਅਦ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ। ਕੱਲ੍ਹ ਨੂੰ ਬਸ 31° ਹੋਵੇਗਾ ਮੈਕਸੀਮਮ, ਘੱਟ ਤੋਂ ਘੱਟ 14, ਉਸ ਤੋਂ ਅਗਲੇ ਦਿਨ 28 ਅਤੇ 17, ਉਸ ਤੋਂ ਅਗਲੇ ਦਿਨ 26 ਅਤੇ 18, ਅਤੇ ਫਿਰ 28 ਅਤੇ 16°C। ਇਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਜੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਬਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਸਭ ਤੋਂ ਬੈਸਟ ਰੇਟ ਲੈਣੇ ਨੇ ਤਾਂ ਫੋਨ ਨੰਬਰ ਹੈ 587-832-1208, 5878321208, ਸੋਨਿਕ ਇੰਸ਼ੋਰੈਂਸ ਅਤੇ ਮਾਨਸ ਬਹੁਜਾ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਜੋ ਦਿੰਦੀ ਹੈ। ਅਗਰ ਤੁਸੀਂ ਇਸ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਅਤੇ ਆਪਣੀ ਲੈਂਗੁਏਜ ਦੇ ਵਿੱਚ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਫੋਨ ਵੀਰਪਾਲ ਕੌਰ ਹੋਣਾ ਦਾ ਨੰਬਰ ਜਿਹੜਾ ਹੈ ਜੀ ਉਹ ਚੇਤੇ ਕਰ ਲਓ, 825-760-09-83। ਓਐਸਐਸ ਸਮਾਈਲ ਮੈਡੀਕਲ ਕਲੀਨਿਕ, ਇਹ ਜਿਹੜਾ ਓਐਸਐਸ ਸਮਾਈਲ ਮੈਡੀਕਲ ਕਲੀਨਿਕ ਹੈ ਜੀ ਇਹ ਸਨਰਾਈਜ਼ ਏਰੀਆ ਦੇ ਵਿੱਚ ਹੈ ਅਤੇ ਨਵੇਂ ਪੇਸ਼ੈਂਟ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਖੁੱਲ੍ਹਦਾ ਹੈ। ਮਾਹਿਰ ਡਾਕਟਰ ਨੇ ਅਪੁਆਇੰਟਮੈਂਟ ਬਣਾਉਣ ਦੀ ਬਿਲਕੁਲ ਲੋੜ ਨਹੀਂ ਹੈ। ਇਸ ਮੈਡੀਕਲ ਕਲੀਨਿਕ 'ਤੇ ਤੁਸੀਂ ਜਾ ਕੇ ਆਪਣਾ ਦੁੱਖ ਤਕਲੀਫ ਦਾ ਇਲਾਜ ਕਰਵਾ ਸਕਦੇ ਹੋ। ਓਐਸਐਸ ਸਮਾਈਲ ਮੈਡੀਕਲ ਕਲੀਨਿਕ, ਫੋਨ 587-617-4496। ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਜਿੱਥੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰਕੇ ਤੁਸੀਂ 403-903-57 'ਤੇ ਵਧੀਆ ਡੀਲ ਲੈ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਰ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ। ਫੋਨ ਨੰਬਰ ਹੈ ਜੀ 403-404-3500। ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ, ਜਿੱਥੇ ਕਿ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਹੈ, 24 ਘੰਟੇ 7 ਦਿਨ ਖੁੱਲ੍ਹਦਾ ਹੈ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਵੀ ਬਣਾਉਂਦੇ ਨੇ ਜੀ। ਮਦਰ ਇੰਡੀਆ ਰੈਸਟੋਰੈਂਟ ਵਾਲੇ, ਫੋਨ ਨੰਬਰ 403-936-7777, 403-936-7777, ਸਿਟੀ ਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ, ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ, ਜਿੱਥੇ ਪਾਸਪੋਰਟ ਸਾਈਜ਼ ਫੋਟੋਆਂ ਸਿਰਫ $7 ਦੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਨੇ। 2 ਪਾਸਪੋਰਟ ਫੋਟੋਆਂ ਆਪ ਜੀ ਨੂੰ $7 ਦੇ ਵਿੱਚ ਤਿਆਰ ਕਰ ਦੇਣਗੇ ਪਿਕਸਲ ਫੋਟੋ ਸਟੂਡੀਓ ਵਾਲੇ। ਅਤੇ ਫੋਨ ਨੰਬਰ ਹੈ 403-947-0060, 403-947-0060, ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ। ਹਾਜ਼ਰ ਨੇ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ, ਅਤੇ ਗੱਲਬਾਤ ਉਹਨਾਂ ਨਾਲ ਸ਼ੁਰੂ ਕਰੀਏ। ਪੰਨੂ ਸਾਹਿਬ ਸਵਾਗਤ ਹੈ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ
1: ਜੀ। ਸ਼ੁਕਰੀਆ ਕੁਲਦੀਪ ਜੀ, ਸਤਿ ਸ਼੍ਰੀ ਅਕਾਲ।
0: ਪੰਨੂ ਸਾਹਿਬ, ਤੁਸੀਂ ਕੈਨੇਡਾ ਦੀ ਧਰਤੀ ਤੋਂ ਖ਼ਬਰਾਂ ਸੁਣੀਆਂ ਹੋਣਗੀਆਂ, ਖਾਸ ਤੌਰ 'ਤੇ ਸਾਡੇ ਸ਼ਹਿਰ ਦੇ ਵਿੱਚੋਂ, ਕੈਲਗਰੀ 'ਚੋਂ, ਅਲਬਰਟਾ 'ਚੋਂ, ਐਡਮਿੰਟਨ ਤੋਂ, ਕਿ ਬਹੁਤ ਸਾਰੇ ਬੱਚੇ ਸੜਕਾਂ 'ਤੇ ਬੈਠੇ ਹੋਏ ਨੇ, ਭੁੱਖ ਹੜਤਾਲ 'ਤੇ ਨੇ, ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਤੱਕ ਗੱਲ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ, ਇਹ ਵੱਡਾ ਸਵਾਲ ਹੈ ਇੱਥੇ ਤਾਂ। ਜਿਹੜੀ ਇੰਡੀਆ ਦੀ ਗੱਲ ਹੈ ਜੀ, ਕਿ ਅੰਦੋਲਨ ਚੱਲਿਆ ਮੁਲਕ ਦੇ ਵਿੱਚ ਕਈ ਜਗ੍ਹਾ 'ਤੇ, ਸੋਨਮ ਵਾਂਗਚੁੱਕ ਨੇ ਆਪਣੀ ਜਿਹੜੇ ਮਰਨ ਵਰਤਾ ਖਤਮ ਕਰ ਦਿੱਤਾ, ਪਰ ਜੰਤਰ ਮੰਤਰ ਦੇ 'ਤੇ ਹੋਰ ਆਸੇ ਪਾਸੇ ਕੀ ਹੋ ਰਿਹਾ ਅਤੇ ਸਰਕਾਰ ਕੀ ਕਹਿ ਰਹੀ ਹੈ ਜੀ?
1: ਕੁਲਦੀਪ ਜੀ, ਸਮੱਸਿਆਵਾਂ ਭਾਵੇਂ ਨੌਜਵਾਨਾਂ ਦੀਆਂ ਇੱਥੇ ਵੀ ਉੱਥੇ ਵੀ ਇੱਕੋ ਜਿਹੀਆਂ ਹੋਣ, ਪਰ ਹਾਲਾਤ ਦੋਵਾਂ ਥਾਵਾਂ ਦਾ ਫਰਕ ਹੈ। ਜਿਹੜੇ ਬੱਚੇ ਉੱਥੇ ਲੜਦੇ ਪਏ, ਉਹ ਉਸ ਦੇਸ਼ ਦੇ ਵਸਿੰਦੇ ਨਹੀਂ ਗੇ। ਮਾਂ ਬਾਪ ਦੀ ਮਿਹਨਤ ਦੀ ਕਮਾਈ, ਲੱਖਾਂ ਰੁਪਈਆ ਫੂਕ ਕੇ ਉੱਥੇ ਪਹੁੰਚੇ, ਜਿਹਨਾਂ ਨੂੰ ਘਰ ਵਾਪਸ ਆਵੇ ਤੇ ਕਿਹੜੇ ਮੂੰਹ ਨਾਲ ਆਉਣਗੇ? ਲੋਕੀ ਮਜ਼ਾਕ ਕਰਨਗੇ, ਟੁੱਟੇ ਪੁਰਾਣੇ ਖੌਂਸੜੇ ਬਸੰਤੇ ਹੋਰੀ ਆਏ ਕੀ ਵਿਖਾਉਣਗੇ, ਕੈਨੇਡਾ ਦੀ ਖੱਟੀ ਖੱਟ ਕਹਿ, ਮਾਂ ਬਾਪ ਦੀ ਕੀਤੀ ਵੀ ਸਾਰੀ ਗਵਾਹ ਹੈ। ਉਹਨਾਂ ਦੇ ਹਾਲਾਤ ਹੋਰ ਹੈ, ਉਹਨਾਂ ਨਾਲ ਹਮਦਰਦੀਆਂ ਵੀ ਹੋਣ। ਜੋ ਪਰਾਇਆ ਦੇਸ਼ ਹੈ, ਬਗਾਨੀ ਸਰਕਾਰ ਆ, ਕੋਈ ਉਹ 'ਚ ਕੁਛ ਨਹੀਂ ਕਰ ਸਕਦਾ। ਉੱਥੇ ਦੇ ਰੂਲਸ ਕੀ ਕਹਿੰਦੇ ਆ ਮੈਨੂੰ ਨਹੀਂ ਪਤਾ। ਇੰਡੀਆ ਦੇ ਵਿੱਚ ਬੱਚੇ ਵੀ ਇੰਡੀਆ ਦੇ ਆ, ਸਰਕਾਰ ਵੀ ਇੱਥੋਂ ਦੀ ਹੈ, ਤੇ ਇੱਥੋਂ ਦੇ ਲੋਕਾਂ ਵੱਲੋਂ ਕਾਨੂੰਨੀ ਤੌਰ ਤੇ ਸੰਵਿਧਾਨਿਕ ਤਰੀਕੇ ਨਾਲ ਚੁਣੀ ਹੋਈ ਸਰਕਾਰ ਹੈ।

ਆਪਣੇ ਦੇਸ਼ ਦੇ ਬੱਚਿਆਂ ਵਾਸਤੇ ਆਪਣੇ ਦੇਸ਼ ਦੀ ਸਰਕਾਰ ਇਸ ਤਰ੍ਹਾਂ ਦੀ ਗੈਰ ਜ਼ਿੰਮੇਵਾਰ ਹੋ ਜਾਵੇ ਤੇ ਉਹ ਉਹਨਾਂ ਦੇ ਮਰਨ ਜੀਣ ਦੀ ਪਰਵਾਹ ਨਾ ਕਰੇ, ਉਹਨਾਂ ਦੇ ਰੁਜ਼ਗਾਰ ਦੀ ਪਰਵਾਹ ਤਾਂ ਕੀ ਕਰਨੀ ਹੈ, ਉਹਨਾਂ ਨਾਲ ਧੱਕੇਸ਼ਾਹੀ ਹੁੰਦੀ ਨੂੰ ਰੋਕਣ ਦੇ ਬਜਾਏ ਉਲਟਾ ਇਹ ਆਖਣਾ ਸ਼ੁਰੂ ਕਰ ਦੇਵੇ। ਹੋਣਾ ਹੀ ਸੀ ਇਹਨਾਂ ਨੇ ਮੁਜ਼ਾਹਰਾ ਕਰਨ ਵਾਲਿਆਂ ਦੇ ਵਿੱਚ ਅਪਰਾਧੀ ਤੱਤ ਬੜੇ ਆ ਗਏ ਸੀ। ਅੱਜ ਹੁਣ ਪਤਾ ਲੱਗਾ ਕਿ ਉੱਥੇ ਕੈਮਰੇ ਲਾਏ ਜਾ ਰਹੇ ਹਨ, ਜਿਹੜੇ ਕੈਮਰੇ ਮੈਚਿੰਗ ਕਰਨਗੇ ਕਿ ਉਹਨਾਂ ਚ ਅਪਰਾਧੀ ਤੱਤ ਕਿਹੜੇ ਕਿਹੜੇ ਆ ਜਿਹੜੇ ਪੁਲਿਸ ਦੇ ਰਿਕਾਰਡ ਤੇ ਆ। ਅਪਰਾਧੀ ਤੱਤ ਤਾਂ ਤੁਸੀਂ ਸਮਝ ਲਓ ਜੇਬ ਕਤਰੇ ਵੀ ਲੁਟੇਰੇ ਵੀ ਹਰ ਨੇਕੀ ਵਾਲੀ ਭੀੜ ਵਿੱਚ ਵੀ ਜਾ ਵੜਦੇ ਆ, ਧਰਮ ਸਥਾਨਾਂ ਚ ਵੀ ਚੱਲ ਜਾਂਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਜਿੱਥੇ ਲੋਕ ਇੰਨੇ ਜ਼ਿਆਦਾ ਜੁੜੇ ਆ ਅਵ ਇਸ ਲਿਆਉਣਗੇ ਸਾਡਾ ਦਲ ਲੱਗ ਜਾਉ। ਉਹ ਉਸ ਭੀੜ ਦਾ ਹਿੱਸਾ ਨਹੀਂ ਹੁੰਦੇ, ਭੀੜ ਵਿੱਚ ਘੁਸਪੈਠ ਕਰ ਆਉਂਦੇ, ਇੱਥੇ ਵੀ ਹੋ ਸਕਦੇ, ਪਰ ਉਹਨਾਂ ਦਾ ਬਹਾਨਾ ਬਣਾ ਕੇ ਇਹਨਾਂ ਬੱਚਿਆਂ ਨੂੰ ਮਰੇ ਸਿਉਂ ਕੁੱਟਣ ਦੀ ਤਿਆਰੀ ਹੋ ਰਹੀ ਆ। ਦੂਸਰਾ ਪੱਖ ਆ ਕਿ ਸਰਕਾਰ ਇੰਨੇ ਜ਼ਿਆਦਾ ਦਬਾਅ ਥੱਲੇ ਆ, ਪਾਰਲੀਮੈਂਟ ਜਾਮ ਹੋਈ ਪਈ ਆ, ਦੋਵਾਂ ਹਾਊਸਾਂ ਚ ਕੋਈ ਕੰਮ ਨਹੀਂ ਹੋ ਰਿਹਾ, ਸਾਰੇ ਪਾਸੇ ਜਿੰਨੀਆਂ ਕੁ ਲਾਹਨਤਾਂ ਸਰਕਾਰ ਨੂੰ ਪੈ ਰਹੀਆਂ ਉਹਨਾਂ ਦੇ ਦਬਾਅ ਥੱਲੇ ਕੱਲ ਤੇ ਪਰਸੋਂ ਦੀ ਵਿਚਕਾਰਲੀ ਅੱਧੀ ਰਾਤ ਨੂੰ ਪ੍ਰਧਾਨ ਮੰਤਰੀ ਨੇ ਇੱਕ ਵੀਡੀਓ ਜਾਰੀ ਕੀਤੀ ਕਿ ਮੈਨੂੰ ਬੱਚਿਆਂ ਦੀ ਬਹੁਤ ਚਿੰਤਾ, ਇਸ ਮਸਲੇ ਨੂੰ ਬਹੁਤੀ ਤੂਲ ਨਾ ਦਿੱਤੀ ਜਾਵੇ। ਬੰਦੇ ਭੇਜੇ ਅੱਧੀ ਰਾਤ ਜਾ ਕੇ ਉਹਨਾਂ ਭੁੱਖ ਹੜਤਾਲ ਤੇ, ਤਿੰਨ ਹਫ਼ਤਿਆਂ ਤੋਂ ਬੈਠਾ ਸੀ ਸੋਨਮ ਵਾਂਗ ਚੁੱਕ ਉਹਨੂੰ ਮਨਾ ਲਿਆ, ਉਹਨੇ ਭੁੱਖ ਹੜਤਾਲ ਛੱਡ ਦਿੱਤੀ, ਅੰਨ ਪਾਣੀ ਲੈਣਾ ਸ਼ੁਰੂ ਕਰਤਾ, ਪਰ ਉਹਨੇ ਨਾਲ ਇਹ ਵੀ ਆਖਿਆ ਕਿ ਸਾਡਾ ਅਜੇ ਸਮਝੌਤਾ ਕੋਈ ਨੀ, ਸਾਡੀਆਂ ਮੰਗਾਂ ਸਰਕਾਰ ਨੇ ਮੰਨਣ ਦਾ ਵਾਅਦਾ ਹੀ ਕੀਤਾ, ਜੇ ਮੰਨੀਆਂ ਤੇ ਹੈ ਨੀ ਸਮਝੌਤਾ ਕਾਹਦਾ। ਪੁੱਛਿਆ ਗਿਆ ਤੂੰ ਭੁੱਖ ਹੜਤਾਲ ਕਿਉਂ ਛੱਡੀ, ਉਹ ਕਹਿੰਦਾ ਇਸ ਕਰਕੇ ਛੱਡੀ ਕਿ ਭੀੜ ਦਾ ਤੇ ਪੁਲਿਸ ਦਾ ਟਕਰਾਅ ਹੌਲੀ ਹੌਲੀ ਵਾਇਲੈਂਟ ਹੁੰਦਾ ਜਾਂਦਾ, ਇਹਦੇ ਚ ਜਿਸ ਤਰ੍ਹਾਂ ਦੀ ਹਾਲਤ ਹੈ ਮੈਂ ਨੀ ਚਾਹੁੰਦਾ ਕਿ ਮੇਰਾ ਕਰਕੇ ਵਾਇਰਸ ਫੈਲ ਜਾਵੇ ਤੇ ਦੇਸ਼ ਵਿੱਚ ਕੋਈ ਨੁਕਸਾਨ ਹੋਵੇ, ਪਰ ਅਸੀਂ ਸਰਕਾਰ ਦੇ ਖਿਲਾਫ ਆਪਣੇ ਸਟੈਂਡ ਵਿੱਚ ਕੋਈ ਨਰਮੀ ਨਹੀਂ ਲਿਆ ਰਹੇ, ਉਹ ਸਾਡਾ ਸਟੈਂਡ ਉਹੀ ਰਹੇ। ਕੱਲ ਫਿਰ ਸਰਕਾਰ ਦਬਾਅ ਥੱਲੇ ਸੀ, ਇਹਨਾਂ ਨੇ ਕੈਬਨਿਟ ਦੀ ਮੀਟਿੰਗ ਚ ਐਲਾਨ ਕੀਤਾ ਅੱਗੇ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ, ਲੰਮੀ ਕੈਦ ਦੀ ਸਜ਼ਾ ਵੀ ਹੋਵੇਗੀ, ਜੁਰਮਾਨਾ ਵੀ ਕਰੋੜਾਂ ਚ ਹੋਵੇਗਾ। ਔਰ ਕੱਲ ਕੱਲ ਸ਼ਾਇਦ 57 ਅਧਿਕਾਰੀ ਨੇ NTA ਦੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਜਿਨ੍ਹਾਂ ਨੂੰ ਖੜੇ ਪੈਰ ਨੌਕਰੀ ਤੋਂ ਬਰਖਾਸਤ ਕਰਕੇ ਤਾਂ ਘਰ ਨੂੰ ਤੋੜ ਦਿੱਤਾ ਗਿਆ, ਉਹ ਅਦਾਲਤਾਂ ਵਿੱਚ ਜਾਣਗੇ ਕਿ ਬਿਨਾਂ ਕਿਸੇ ਇਨਕੁਆਇਰੀ ਤੋਂ ਸਾਨੂੰ ਕਿੱਦਾਂ ਕੱਢਿਆ ਜਾ ਸਕਦਾ, ਫਿਰ ਬਹਾਲ ਹੋ ਕੇ ਆ ਜਾਣਗੇ, ਕਿੱਦਾਂ ਕਿਸੇ ਨੂੰ ਇਨਕੁਆਇਰੀ ਤੋਂ ਬਗੈਰ ਕੱਢਿਆ ਨਹੀਂ ਜਾ ਸਕਦਾ, ਪਰ ਤਮਾਸ਼ਾ ਕਰਨ ਵਾਸਤੇ ਇਹ ਵੀ ਕਰ ਦਿੱਤਾ। ਉਧਰੋਂ ਬੱਚੇ ਦੋ ਤਿੰਨ ਗੱਲਾਂ ਧਿਆੜੇ ਆ, ਇੱਕ ਤਾਂ ਇਹ ਕਿ ਜਿਹੜਾ ਸਿੱਖਿਆ ਮੰਤਰੀ ਆ ਧਰਮਿੰਦਰ ਪ੍ਰਧਾਨ ਉਹਦਾ ਅਸਤੀਫਾ ਜ਼ਰੂਰ ਚਾਹੀਦਾ, ਉਹਨਾਂ ਚ ਮਸਲਾ ਹੱਲ ਨਹੀਂ ਹੋਣਾ। ਦੂਸਰਾ ਜਿੰਨੇ ਬੱਚੇ ਖੁਦਕੁਸ਼ੀਆਂ ਕਰ ਗਏ ਨੇ, ਕੋਈ UP ਦਾ ਹੋਵੇ, ਉੜੀਸਾ ਦਾ ਹੋਵੇ, ਕਰਨਾਟਕਾ ਦਾ ਹੋਵੇ, ਤਾਮਿਲਨਾਡੂ ਦਾ ਹੋਵੇ, NEET ਦਾ ਜਿਹੜਾ ਪੇਪਰ ਆਇਆ ਸੀ ਲੀਕ ਹੋ ਗਿਆ, ਔਰ ਬੱਚਿਆਂ ਨੂੰ ਜਦੋਂ ਇਹ ਪਤਾ ਲੱਗਾ ਕਿ ਉਹਨਾਂ ਦੇ ਚੰਗੇ ਪੇਪਰ ਜਿਹੜੇ ਆ ਉਹਨਾਂ ਦੇ ਵਿੱਚੋਂ ਪੇਪਰ ਕੱਢ ਕੇ ਤੇ ਦੂਜਿਆਂ ਨਾਲ ਜੋੜ ਕੇ ਉਹਨਾਂ ਦੇ ਨੰਬਰ ਵਧਾਏ ਗਏ ਤੇ ਇਹਨਾਂ ਦੇ ਘਟਾਏ ਗਏ, ਉਦੋਂ ਉਹਨਾਂ ਬੱਚਿਆਂ ਨੇ ਖੁਦਕੁਸ਼ੀਆਂ ਕੀਤੀਆਂ। ਇਹਨਾਂ ਦੀ ਮੰਗ ਹੈ ਕਿ ਹਰ ਬੱਚੇ ਦੇ ਮਾਪਿਆਂ ਨੂੰ 1-1 ਕਰੋੜ ਰੁਪਇਆ ਦਿੱਤਾ ਜਾਵੇ। ਇਹਨਾਂ ਸਰਕਾਰ ਦੇਣ ਤੱਕ ਜਾਂਦੀ ਕਿ ਨਹੀਂ ਜਾਂਦੀ, ਅਜੇ ਇਹ ਮਸਲਾ ਵਿਚਾਲੇ ਆ। ਸਰਕਾਰ ਬਹੁਤ ਕਸੂਤੀ ਕਰਦੀ ਪਈ ਹੈ, ਉਹਦੇ ਪੱਖ ਦਾ ਮੀਡੀਆ ਪੂਰੇ ਜ਼ੋਰ ਨਾਲ ਇਹਨਾਂ ਨੂੰ ਲੋਕਾਂ ਨੂੰ ਦੰਗਾ ਫਸਾਦ ਕਰਨ ਵਾਲੇ ਵੀ ਸਾਫ ਕਰਨ ਤੇ ਲੱਗਾ ਪਿਆ। ਇਹਦੇ ਬਾਵਜੂਦ ਦੇਸ਼ ਚ ਲਹਿਰ ਹੌਲੀ ਹੌਲੀ ਵੱਧਦੀ ਜਾ ਰਹੀ ਹੈ, ਜੇ ਇਹ ਸਰਕਾਰ ਇਹਨੂੰ ਸੰਭਾਲ ਨਾ ਸਕੀ ਤੇ ਅਗਲਿਆਂ ਦਿਨਾਂ ਚ ਇਹ ਕੋਈ ਇਹੋ ਜਿਹਾ ਰੁੱਖ ਵੀ ਲੈ ਸਕਦੀ ਹੈ ਜਿਹੜਾ ਰੁੱਖ ਫਿਰ ਜਿਹਨੂੰ ਕਹਿੰਦੇ ਨੇ ਜਾ ਜਾਂਦੀ ਹੋ ਗਈ ਆ। ਸਾਰੇ ਪਾਸਿਆਂ ਤੋਂ ਸਰਕਾਰ ਘਿਰਦੀ ਜਾਪਦੀ ਆ। ਮੋਦੀ ਸਾਹਿਬ ਜਿੱਦਾਂ ਦੇ ਵਾਅਦੇ ਕਰਦੇ ਆ ਉਹਨਾਂ ਦੇ ਵਾਅਦਿਆਂ ਤੇ ਕੋਈ ਯਕੀਨ ਨਹੀਂ ਕਰ ਰਿਹਾ। ਹੁਣ ਪਰਸੋਂ ਤੋਂ

0: ਪੰਜਾਬ ਦੇ ਕਿਸਾਨਾਂ ਦੇ ਜਥੇ ਵੀ ਧਿਆਨ ਲੱਗ ਪੈਣੇ ਆ। ਇੱਕ ਦੋ ਜਥੇਬੰਦੀਆਂ ਨੇ ਕਹਿਤਾ ਸੀ ਜਾਣਾ, ਉਹ ਕਹਿੰਦੇ ਅਸੀਂ ਵਿਦਿਆਰਥੀਆਂ ਨੂੰ ਦੱਸਾਂਗੇ ਕਿ ਜਿਹੜੇ ਵਾਅਦੇ ਤੁਹਾਡੇ ਨਾਲ ਕੀਤੇ ਆ, ਇਹ ਤਾਂ ਸਾਡੇ ਨਾਲ ਵੀ ਕੀਤੇ ਸੀ, ਪਾਰਲੀਮੈਂਟ ਵਿੱਚ ਪਾਸ ਵੀ ਕਰਾਤਾ, ਰਾਸ਼ਟਰਪਤੀ ਦੇ ਦਸਤਖਤ ਵੀ ਕਰਾਤੇ, ਇਹਨਾਂ ਨੇ ਲਾਗੂ ਨੀ ਕੀਤੇ, ਸਰਕਾਰ ਤੇ ਭਰੋਸਾ ਨਾ ਕਰਿਓ। ਜਦੋਂ ਇਹ ਵੀ ਉੱਥੇ ਜਾਣਗੇ ਔਰ ਵਰਲਡ ਦਾ ਮੀਡੀਆ ਸਾਰਾ ਇਸ ਮੁੱਦੇ ਤੇ ਭਾਰਤ ਸਰਕਾਰ ਦੇ ਬਾਰੇ ਕਹਿ ਰਿਹਾ ਕਿ ਆਪਣੇ ਲੋਕਾਂ ਤੇ ਤਸ਼ੱਦਦ ਕਰ ਰਹੀ ਹੈ, ਉਹਨਾਂ ਸਾਰੀਆਂ ਗੱਲਾਂ ਨੂੰ ਵੇਖੀਏ ਤੇ ਮਾਮਲਾ ਇੰਨਾ ਗੰਭੀਰ ਹੈ ਜਿੰਨਾ ਅਜੇ ਤੱਕ ਸਰਕਾਰ ਸਮਝ ਨਹੀਂ ਰਹੀ। ਸਰਕਾਰ ਦੇ ਜਿਹੜੇ ਬੁਲਾਰੇ ਆ ਲਗਾਤਾਰ ਮੁਜ਼ਾਹਰਾ ਕਰਨ ਵਾਲਿਆਂ ਨੂੰ ਦੋਸ਼ ਦੇ ਰਹੇ ਆ, ਜਿਹੜੇ ਮੁਜ਼ਾਹਰੇ ਕਰਨ ਵਾਲੇ ਆ ਉਹ ਕਹਿੰਦੇ ਜੀ ਅਸੀਂ ਇਨਸਾਨ ਜੰਮੇ ਸਾਂ, ਸਾਨੂੰ ਕਾਕਰੋਚ ਬਣਾ ਦਿੱਤਾ ਗਿਆ, ਹੁਣ ਇਦੋਂ ਬਾਅਦ ਸਾਡੇ ਨਾਲ ਕੀ ਕਰਨੀ। ਖਾਸ ਕਰਕੇ ਦੋ ਦਿਨ ਪਹਿਲਾਂ ਜਿਹੜੀ ਕੁੜੀਆਂ ਨਾਲ ਕੁੱਟਮਾਰ ਹੋਈ, ਕੁਲਦੀਪ ਜੀ ਕੁੜੀਆਂ ਨੂੰ ਪਹਿਲਾਂ ਤਾਂ ਇੱਕ ਕੁੜੀ ਨੂੰ ਭੱਜੀ ਜਾਂਦੀ ਨੂੰ ਉਹਦੇ ਪਿਛਲੇ ਪਾਸੇ ਉਸ ਥਾਂ ਤੇ ਡੰਡਾ ਮਾਰਿਆ ਗਿਆ ਜਿਹਦਾ ਨਾਮ ਹੈ ਇਸ ਪ੍ਰੋਗਰਾਮ ਚ ਆਪਣੀ ਜ਼ਬਾਨ ਤੋਂ ਨਹੀਂ ਲੈ ਸਕਦਾ। ਫਿਰ ਉਹਦੇ ਉਸੇ ਥਾਂ ਦੇ ਉੱਤੇ ਜਿਹੜਾ ਸਰੀਰਕ ਤੌਰ ਤੇ ਔਰਤ ਦੀ ਇੱਜ਼ਤ ਦਾ ਹਿੱਸਾ ਗਿਣਿਆ ਜਾਂਦਾ, ਉੱਥੇ ਡੰਡਾ ਹੁੱਜ ਮਾਰ ਕੇ ਉਹਨੂੰ ਧੱਕਿਆ ਗਿਆ। ਔਰ ਜਦੋਂ ਇੱਕ ਪੁਲਿਸ ਵਾਲੇ ਨੇ ਏਦਾਂ ਕੀਤਾ ਤੇ ਬਾਕੀ ਦੇ ਪੁਲਿਸ ਵਾਲੇ ਵੇਖ ਵੇਖ ਕੇ ਹੱਸੇ ਆ ਜਿਵੇਂ ਚਟਕਾਰੇ ਲੈ ਰਹੇ ਹੋਣ। ਉਹ ਵੀਡੀਓ ਵਾਇਰਲ ਹੋ ਰਹੀ, ਆਖੋ ਤੇ ਕਿਸੇ ਦੀ ਧੀ ਆ, ਜੋ ਕੁਝ ਕੀਤਾ ਜਾ ਰਿਹਾ ਇਹਦੇ ਨਾਲ ਭਾਰਤ ਦਾ ਜਰੂਰ ਸਾਰੀ ਦੁਨੀਆਂ ਚ ਨਿਕਲ ਰਿਹਾ। ਮੋਦੀ ਸਾਹਿਬ ਕਹਿੰਦਾ ਭਾਰਤ ਨੂੰ ਵਿਸ਼ਵ ਗੁਰੂ ਬਣਾਉਣਾ, ਵਿਸ਼ਵ ਗੁਰੂ ਨੀ ਸਮੁੱਚੇ ਵਿਸ਼ਵ ਦੀ ਸ਼ਰਮਿੰਦਗੀ ਜਿਹੜੀ ਪੱਲੇ ਪੈ ਰਹੀ ਆ। ਸਰਕਾਰ ਨੂੰ ਵਕਤ ਵੇਖਣਾ ਚਾਹੀਦਾ ਤੇ ਕੋਈ ਠੋਸ ਫੈਸਲੇ ਕਰਨੇ ਚਾਹੀਦੇ।
1: ਪੰਜ ਸਾਹਿਬ, ਜਿਹੜੇ ਚੀਫ ਜਸਟਿਸ ਸਾਹਿਬ ਨੇ ਕਾਕਰੋਚ ਲਫ਼ਜ਼ ਵਰਤਿਆ ਸੀ ਤੇ ਉਹ ਉਹਨਾਂ ਨੂੰ ਕੋਈ ਪਛਤਾਵਾ ਲੱਗਦਾ ਨਹੀਂ, ਸਗੋਂ ਵਾਰ ਵਾਰ ਇਹੋ ਗੱਲ ਕਹਿ ਰਹੇ ਨੇ ਕਿ ਮੇਰੀਆਂ ਟਿੱਪਣੀਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਚਲੋ ਉਹ ਤਾਂ ਹੋਈ ਸੋ ਹੋਈ, ਹੁਣ ਉਹਨਾਂ ਨੇ ਫਿਰ ਕਹਿ ਦਿੱਤਾ, ਉਹਨੇ ਸੋਸ਼ਲ ਮੀਡੀਆ ਦੀ ਕ੍ਰੈਡੀਬਿਲਟੀ ਤੇ ਸਵਾਲ ਉਠਾ ਦਿੱਤੇ ਨੇ ਜੀ, ਹੁਣ ਕੀ ਕਹਿੰਦੇ ਨੇ ਜਨਾਬ?
0: ਦੇਖੋ ਉਹਨਾਂ ਦੇ ਕੋਲ ਪਹਿਲਾਂ ਕੋਈ ਕੇਸ ਨਹੀਂ ਸੀ, ਕੇਸ ਕੋਈ ਹੋਰ ਸੀ, ਉਹਨਾਂ ਚਲਦਿਆਂ ਚਲਦਿਆਂ ਵਿੱਚੋਂ ਟਿੱਪਣੀ ਕੀਤੀ, ਗਲਤ ਹੈ, ਇੱਕ ਵਕੀਲ ਦੀ ਫਰਜ਼ੀ ਡਿਗਰੀ ਦੀ ਸੀ, ਉਹਦੀ ਬਹਿਸ ਚੱਲਦੀ ਚੋਂ ਕਹਿਤਾ। ਅੱਜ ਕੱਲ੍ਹ ਜੇ ਬੇਰੁਜ਼ਗਾਰ ਨੌਜਵਾਨ ਨੇ ਇਹ ਤਾਂ ਕਾਕਰੋਚ ਬਣ ਗਏ, ਕੋਈ ਉੱਠਦਾ ਸੋਸ਼ਲ ਮੀਡੀਆ ਚੈਨਲ ਚਲਾ ਲੈਂਦਾ। ਹੁਣ ਗਲਤੀ ਉਸ ਵਕੀਲ ਦੀ ਡਿਗਰੀ ਦੀ, ਤੁਸੀਂ ਅਦਾਲਤੀ ਮਾਮਲਾ ਅਦਾਲਤਾਂ ਚ ਨਹੀਂ ਜਿੱਠੋ, ਉਹਦੀ ਇਹ ਟਿੱਪਣੀ ਉਹਦੇ ਵਾਸਤੇ ਮੁਸੀਬਤ ਦਾ ਕਾਰਨ ਬਣ ਗਈ, ਸਾਰੇ ਦੇਸ਼ ਵਿੱਚ ਉਹਦਾ ਜਲੂਸ ਨਿਕਲਦਾ ਰਿਹਾ। ਫਿਰ ਉਹਨੇ ਮਾੜੀ ਜਿਹੀ ਸਫਾਈ ਦਿੱਤੀ, ਮੇਰਾ ਕਹਿਣ ਤੋਂ ਇਹ ਮਤਲਬ ਨਹੀਂ ਸੀ, ਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਹੁਣ ਇਸ ਹਫ਼ਤੇ ਦੋ ਵਾਰੀ ਘਟਨਾ ਵਾਪਰੀ, ਪਹਿਲਾਂ ਤਾਂ ਇੱਕ ਦਿਨ ਉਹਦੇ ਕੋਲ ਇਹ ਫਾਈਲ ਗਈ ਸਵੇਰੇ, ਇੱਕ ਵਕੀਲ ਨੇ ਜਾ ਕੇ ਆਖਿਆ, ਜ਼ਿੰਮੇਵਾਰ ਵਕੀਲ ਨੇ, ਕਿ ਅਸੀਂ ਚਾਹੁੰਦੇ ਹਾਂ ਸੁਪਰੀਮ ਕੋਰਟ ਦਖਲ ਦੇਵੇ, ਨੌਜਵਾਨ ਮੁਜ਼ਾਹਰੇ ਕਰਦੇ ਨੇ ਆਪਣੇ ਹੱਕਾਂ ਵਾਸਤੇ, ਸਰਕਾਰ ਕੋਲ ਤਰਲਾ ਮਾਰਨ ਗਏ ਨੇ ਤੇ ਉਹਨਾਂ ਤੇ ਪੁਲਿਸ ਤੇ ਰੈਪਿਡ ਐਕਸ਼ਨ ਫੋਰਸ ਲਾ ਕੇ ਇਸ ਤਰ੍ਹਾਂ ਤਸ਼ੱਦਦ ਕੀਤਾ ਜਾ ਰਿਹਾ, ਅਦਾਲਤ ਨੂੰ ਇਹ ਤੇ ਦਖਲ ਦੇਣਾ ਚਾਹੀਦਾ। ਉਹਨੇ ਚੀਫ ਜਸਟਿਸ ਨੇ ਕਿਹਾ ਤਾਂ ਨਾ ਇਹ ਕੋਈ ਜ਼ਰੂਰੀ ਫਿਰ ਕਦੇ ਵਿਚਾਰਨਾ, ਉਹਨੇ ਆਖਿਆ ਜੀ ਤੁਸੀਂ ਵੀ ਉਹਨਾਂ ਦੀਆਂ ਵੀਡੀਓ ਤਾਂ ਵੇਖੋ। ਕਹਿੰਦਾ ਮੇਰੇ ਕੋਲ ਕੋਈ ਟਾਈਮ ਨਹੀਂ ਵੇਖਣ ਦਾ, ਮੈਂ ਕੋਈ ਵੀਡੀਓ ਨਹੀਂ ਵੇਖਣੀ, ਮੇਰਾ ਵਕਤ ਬਰਬਾਦ ਨਾ ਕਰੋ, ਚਲੋ ਜੀ। ਉਹ ਜਿਹੜੇ ਢੰਗ ਨਾਲ ਬੋਲਿਆ ਉਹਦੇ ਉੱਤੇ ਫਿਰ ਰੌਲਾ ਪੈ ਗਿਆ ਕਿ ਚੀਫ ਜਸਟਿਸ ਤਾਂ ਇਹ ਕਹਿੰਦਾ ਕਿ ਮੇਰਾ ਵਕਤ ਬਰਬਾਦ ਨਾ ਕਰੋ, ਮੈਂ ਤੁਹਾਡੀ ਗੱਲ ਨਹੀਂ ਸੁਣਨੀ, ਮੈਂ ਤੁਹਾਡੀ ਵੀਡੀਓ ਵੀ ਨਹੀਂ ਵੇਖਣੀ, ਕੁਛ ਕਰਨਾ ਹੀ ਨਹੀਂ। ਤੇ ਫਿਰ ਇਹਦਾ ਮਤਲਬ ਇਹ ਹੈ ਕਿ ਲੋਕਾਂ ਦਾ ਦੁੱਖ ਦਰਦ ਵੀ ਨਹੀਂ ਸਮਝਣਾ ਚਾਹੁੰਦਾ। ਜਦੋਂ ਇਹ ਸਾਰੀਆਂ ਟਿੱਪਣੀਆਂ ਮੀਡੀਆ ਚ ਆਈਆਂ ਤੇ ਉਹਦੀ ਹਰ ਪਾਸੇ ਨੁਕਤਾਚੀਨੀ ਹੋਣੀ ਸੀ ਤੇ ਹੋਈ ਵੀ। ਕੱਲ ਉਹਨੇ ਫਿਰ ਦੂਸਰੇ ਕਹਿਤਾ, ਕਹਿੰਦਾ ਮੈਂ ਇੱਥੇ ਕੋਈ ਗੱਲ ਕਰਦਾ ਉਹਨੂੰ ਹੋਰ ਢੰਗ ਨਾਲ ਪੇਸ਼ ਕੀਤਾ ਜਾਂਦਾ, ਮੈਂ ਜਿਹੜੀ ਵੀ ਗੱਲ ਕਰਦਾ ਅਦਾਲਤ ਦੀ ਕਾਰਵਾਈ ਕੋਈ ਲਾਈਵ ਟੈਲੀਕਾਸਟ ਨਹੀਂ ਹੋਵੇਗਾ, ਔਰ ਇਹਦੇ ਉੱਤੇ ਗੈਰ ਜ਼ਿੰਮੇਵਾਰੀਆਂ ਜਿਹੜੀਆਂ ਟਿੱਪਣੀਆਂ ਨੇ ਉਹ ਸੋਸ਼ਲ ਮੀਡੀਆ ਚ ਨਹੀਂ ਕੀਤੀਆਂ ਜਾਣਗੀਆਂ, ਇਸ ਤਰ੍ਹਾਂ ਟਿੱਪਣੀਆਂ ਕਰਨ ਦਾ ਕਿਸੇ ਕੋਈ ਅਧਿਕਾਰ ਨਹੀਂ। ਇਹਦੇ ਤੋਂ ਕੱਲ ਦਾ ਫਿਰ ਰੌਲਾ ਪੈ ਗਿਆ, ਸਾਰਾ ਮੀਡੀਆ, ਕਹਿੰਦਾ ਸੋਸ਼ਲ ਮੀਡੀਆ ਨਹੀਂ ਸਾਰਾ ਮੀਡੀਆ ਸਵਾਏ ਸਰਕਾਰ ਦੇ ਪੱਖ ਵਾਲੇ ਮੀਡੀਆ ਤੋਂ, ਬਸ ਸਾਰਾ ਮੀਡੀਆ ਇੱਕੋ ਗੱਲ ਪੁੱਛਦਾ ਕਿ ਚੀਫ ਜਸਟਿਸ ਸਾਹਿਬ ਨੇ ਜੇ ਜਵਾਬ ਦੇਣਾ ਸੀ ਤੇ ਉਹਨਾਂ

0: ਕਹਿਣਾ ਚਾਹੀਦਾ ਸੀ ਕਿ ਮੈਂ ਨੌਜਵਾਨਾਂ ਨੂੰ ਕਾਕਰੋਚ ਕਿਉਂ ਆਖਿਆ, ਇਹ ਦੱਸਣਾ ਚਾਹੀਦਾ ਸੀ ਮੈਂ ਆਖਿਆ ਕਿ ਨਹੀਂ ਆਖਿਆ ਕਿ ਆ ਕਾਕਰੋਚ ਲਹੋ ਜਿਹੇ ਮੀਡੀਆ ਨੇ ਆਪਣੇ ਪੱਲਿਓ ਚੀਫ ਜਸਟਿਸ ਦੇ ਨਾਂ ਲਾਤਾ। ਫਿਰ ਜੇ ਚੀਫ ਜਸਟਿਸ ਨੂੰ ਬਹੁਤ ਗੁੱਸਾ ਸੀ ਤੇ ਉਹਨੂੰ ਇਹ ਦੱਸਣਾ ਚਾਹੀਦਾ ਸੀ ਕਿ ਜਿਹੜਾ ਇਹ ਕਿ ਫਾਈਲ ਉਹਦੇ ਕੋਲ ਗਈ ਹੈ ਕਿ ਨਹੀਂ ਗਈ। ਉਹਨੇ ਕਹਿਤਾ ਮੇਰੇ ਕੋਲ ਇੱਕ ਫਾਈਲ ਆਈ, ਇਸ ਫਾਈਲ ਦੇ ਉੱਤੇ ਪਟੀਸ਼ਨ ਨਹੀਂ ਸੀ ਤੇ ਪ੍ਰੈਜੈਂਟੇਸ਼ਨ, ਪ੍ਰੈਜੈਂਟੇਸ਼ਨ ਨੂੰ ਪਟੀਸ਼ਨ ਨਹੀਂ ਮੰਨਿਆ ਜਾ ਸਕਦਾ। ਚੀਫ ਜਸਟਿਸ ਨੂੰ ਆਪਣੀ ਅਦਾਲਤ ਦੀ ਹਿਸਟਰੀ ਵੀ ਪਤਾ ਨਹੀਂ, ਇਹੋ ਜਿਹੇ 100 ਤੋਂ ਵੱਧ ਕੇਸ ਹੋ ਸਕਦੇ ਆ ਜਿੱਥੇ ਲੋਕਾਂ ਨੇ ਕੋਈ ਨਾ ਕੋਈ ਚਿੱਠੀ ਲਿਖੀ, ਉਸ ਚਿੱਠੀ ਨੂੰ ਸੁਪਰੀਮ ਕੋਰਟ ਨੇ ਪਟੀਸ਼ਨ ਮੰਨਿਆ ਤੇ ਉੱਤੇ ਕਾਰਵਾਈ ਕੀਤੀ ਹੈ। ਪਰ ਥੋੜੇ ਦਿਨ ਪਹਿਲਾਂ ਜੇਲ੍ਹ ਦੇ ਵਿੱਚੋਂ ਇੱਕ ਕੈਦੀ ਨੇ ਦੂਜੇ ਕੈਦੀ ਦੀ ਹਾਲਤ ਬਾਰੇ ਸੁਪਰੀਮ ਕੋਰਟ ਨੂੰ ਚਿੱਠੀ ਲਿਖ ਦਿੱਤੀ, ਉਸ ਚਿੱਠੀ ਦੇ ਉੱਤੇ ਸੁਪਰੀਮ ਕੋਰਟ ਨੇ ਕਾਰਵਾਈ ਕੀਤੀ ਹੈ। ਜੇ ਚਿੱਠੀ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ, ਬਟ ਇਹ ਪ੍ਰੈਜੈਂਟੇਸ਼ਨ, ਪ੍ਰੈਜੈਂਟੇਸ਼ਨ ਇਹੋ ਹੀ ਦਿੰਦੀ ਪੇਸ਼ਕਾਰੀ। ਏਦਾਂ ਦਾ ਮਸਲਾ ਤੇ ਏਦਾਂ ਹੁੰਦਾ ਜਦੋਂ ਕਨ੍ਹੱਈਆ ਕੁਮਾਰ ਨੂੰ ਦਿੱਲੀ ਦੀ ਇੱਕ ਸੈਸ਼ਨ ਕੋਰਟ ਦੇ ਵਿੱਚ ਵੱਖਰੇ ਕਮਰੇ ਚ ਜਾ ਕੇ ਜੱਜ ਦੇ ਸਾਹਮਣੇ ਕੁਝ ਵਕੀਲਾਂ ਨੇ ਕੁੱਟਿਆ ਸੀ, ਸੀਨੀਅਰ ਵਕੀਲਾਂ ਨੇ ਜਾ ਕੇ ਚਲਦੀ ਸੁਪਰੀਮ ਕੋਰਟ ਚ ਪ੍ਰੈਜੈਂਟੇਸ਼ਨ ਦਿੱਤੀ ਜੀ ਆ ਕੇ ਹੋ ਰਿਹਾ ਦਿੱਲੀ ਚ। ਉਹਦੀ ਉਸ ਪ੍ਰੈਜੈਂਟੇਸ਼ਨ ਤੋਂ ਬਾਅਦ ਸੁਪਰੀਮ ਕੋਰਟ ਨੇ ਖੜੇ ਪੈਰ ਵਕੀਲਾਂ ਦਾ ਇੱਕ ਪੈਦਲ ਬਣਾ ਕੇ ਭੇਜਿਆ ਸੀ ਮੌਕਾ ਵੇਖ ਕੇ, ਉਸ ਪ੍ਰੈਜੈਂਟੇਸ਼ਨ ਤੇ ਕਾਰਵਾਈ ਹੋਈ ਸੀ। ਏਦਾਂ ਦੇ ਕਈ ਮੌਕੇ ਆਏ ਜਦੋਂ ਸੁਪਰੀਮ ਕੋਰਟ ਤੇ ਹੇਠਲੀਆਂ ਅਦਾਲਤਾਂ ਇਸ ਪ੍ਰੈਜੈਂਟੇਸ਼ਨ ਤੇ ਚਿੱਠੀ ਤੇ ਜਾਂ ਜ਼ਬਾਨੀ ਕਈ ਗੱਲ ਦੇ ਉੱਤੇ ਵੀ ਕਾਰਵਾਈ ਕਰਦੀਆਂ ਨੇ। ਇੱਥੇ ਵੀ ਹੋਣੀ ਚਾਹੀਦੀ ਸੀ, ਜਾਂ ਇਹ ਕਹਿਣਾ ਚਾਹੀਦਾ ਸੀ ਕਿ ਮੇਰੇ ਕੋਲ ਇਹੋ ਜਿਹੀ ਗੱਲ ਹੈ ਨੀ ਗੀ, ਮੇਰੀ ਗੱਲ ਉਹਨੇ ਇਹ ਨੀ ਕੀਤਾ, ਉਹਨੇ ਕੱਲ ਉੱਕੀ ਪੁੱਕੀ ਪਾਬੰਦੀ ਲਾ ਦਿੱਤੀ, ਉਸ ਪਾਬੰਦੀ ਨੂੰ ਮੀਡੀਆ ਨੇ ਬਿਲਕੁਲ ਨੀ ਮੰਨਿਆ। ਮੀਡੀਆ ਕੱਲ ਫਿਰ ਲਗਾਤਾਰ ਇਸ ਗੱਲ ਤੇ ਉਹਦੇ ਖਿਲਾਫ ਲਿਖਦਾ ਰਿਹਾ, ਬੋਲਦਾ ਰਿਹਾ, ਨੈਟ ਦੇ ਉੱਤੇ ਪੋਸਟਾਂ ਭਰੀਆਂ ਪਈਆਂ ਨੇ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਚੀਫ ਜਸਟਿਸ ਨੂੰ ਇਸ ਤਰ੍ਹਾਂ ਦਾ ਵਿਹਾਰ ਕਰਨ ਦਾ ਕੋਈ ਹੱਕ ਨਹੀਂ। ਲੋਕ ਤਾਂ ਇਹ ਵੀ ਪੁੱਛਣ ਡਿਆ ਕਿ ਦਿੱਲੀ ਚ ਇੱਥੇ ਸੁਪਰੀਮ ਕੋਰਟ ਚੱਲਦੀ ਆ, ਉੱਥੇ ਦਿੱਲੀ ਦੀ ਹਾਈ ਕੋਰਟ ਦੇ ਮੁੱਖ ਜੱਜ ਦੇ ਘਰੋਂ ਅੱਗ ਲੱਗੀ ਤੋਂ ਪਤਾ ਲੱਗਾ ਕਿ ਇੱਕ ਕਮਰਾ ਨੋਟਾਂ ਨਾਲ ਭਰਿਆ ਸੀ, ਉਹ ਨੋਟ 5 ਕਰੋੜ ਸੀ, 15 ਕਰੋੜ ਸੀ, 50 ਕਰੋੜ ਸੀ, ਕਿੰਨੇ ਸੜ ਗਏ, ਕਿੰਨੇ ਬਚ ਗਏ, ਕਿੰਨੇ ਧਵਾ ਕੇ ਗਏ, ਅੱਜ ਤੱਕ ਪਤਾ ਨਹੀਂ ਲੱਗ ਸਕਿਆ। ਤੇ ਜਿਹੜੇ ਨਿਆਂਪਾਲਿਕਾ, ਜਿਹੜੇ ਜੁਡੀਸ਼ਰੀ ਅਜੇ ਤੱਕ ਆਪਣੇ ਜੱਜ ਦੇ ਘਰ ਦਾ ਸੱਚ ਲੋਕਾਂ ਸਾਹਮਣੇ ਨਹੀਂ ਆਉਣ ਦੇ ਰਹੀ, ਉਹਦੇ ਤੋਂ ਹੋਰ ਕਿਸੇ ਗੱਲ ਦੀ ਆਸ ਕਿੱਦਾਂ ਰੱਖੀ ਜਾ ਸਕਦੀ ਹੈ। ਇਸ ਕਰਕੇ ਜਿੰਨਾ ਕੁ ਚੀਫ ਜਸਟਿਸ ਇਹ ਮਾਮਲੇ ਚੋਂ ਨਿਕਲਣ ਦਾ ਯਤਨ ਕਰ ਰਿਹਾ, ਉਹਨਾਂ ਕੁ ਹੋਰ ਫਸਦਾ ਜਾ ਰਿਹਾ।
1: ਪੰਜ ਸਾਹਿਬ, ਰਵਨੀਤ ਬਿੱਟੂ ਅਸਤੀਫਾ ਦੇ ਗਏ ਨੇ, ਉਹਨਾਂ ਦੀ ਰਾਜ ਸਭਾ ਦੀ ਸੀਟ ਦੀ ਮਿਆਦ ਖਤਮ ਹੋ ਰਹੀ ਸੀ, ਇਹੋ ਹੀ ਕਾਰਨ ਹੈ ਕਿ ਉਹ ਜਾਂ ਕੋਈ ਹੋਰ ਕਾਰਨ ਇਸ ਦੇ ਪਿੱਛੇ ਹੋ ਸਕਦਾ? ਕੀ ਉਹ ਦੁਬਾਰਾ ਬੀਜੇਪੀ ਵਾਲੇ ਖੇਮੇ ਵਿੱਚ ਆਉਣਗੇ, ਹੈਗੇ ਨੇ ਜਾਂ ਨਿਕਲ ਗਏ ਨੇ ਬਾਹਰ ਕਿਤੇ?
0: ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਅਸਤੀਫਾ ਕੇਂਦਰੀ ਮੰਤਰੀ ਮੰਡਲ ਤੋਂ ਦਿੱਤਾ, ਮੈਂ ਬੀਜੇਪੀ ਨਹੀਂ ਛੱਡ ਰਿਹਾ, ਜੋ ਬੀਜੇਪੀ ਹੁਕਮ ਕਰੇਗੀ ਮੈਂ ਪਾਰਟੀ ਦਾ ਹੁਕਮ ਮੰਨੂੰਗਾ। ਇਸ ਪਾਰਟੀ ਨੇ ਜਦੋਂ ਮੁਸ਼ਕਿਲ ਸੀ ਆਪਣੇ ਨਾਲ ਲਿਆ, ਉਹਨੂੰ ਰਾਜ ਸਭਾ ਦਾ ਮੈਂਬਰ ਵੀ ਬਣਾਇਆ, ਕੇਂਦਰ ਦਾ ਮੰਤਰੀ ਵੀ ਬਣਾ ਦਿੱਤਾ, ਬਥੇਰਾ ਕੁਝ ਦਿੱਤਾ, ਓਦਾਂ ਤੇ ਬੰਦੇ ਕਿੱਥੇ ਜਾਣ ਦੇ ਦਿੱਤੇ ਉਹਨੂੰ। ਇਹਦੇ ਦਾਦੇ ਨੂੰ ਕੀ ਨਹੀਂ ਸੀ ਦਿੱਤਾ, ਕਾਂਗਰਸ ਪਾਰਟੀ ਨੂੰ ਮੁੱਖ ਮੰਤਰੀ ਬਣਾਇਆ ਸੀ, ਉਹਦੇ ਤੋਂ ਬਾਅਦ ਇਹਦੇ ਬਾਪ ਨੂੰ ਵੀ ਮੰਤਰੀ ਬਣਾਇਆ ਤੇ ਭੂਆ ਨੂੰ ਵੀ, ਇਹਦੇ ਜਿਹੜਾ ਚਚੇਰਾ ਭਰਾ ਗੁਰਕੀਰਤ ਉਹਨੂੰ ਵੀ ਮੰਤਰੀ ਬਣਾਇਆ, ਇਹਨੂੰ ਵੀ ਮੁੜ ਮੁੜ ਕੇ ਪਾਰਲੀਮੈਂਟ ਦਾ ਮੈਂਬਰ ਬਣਾਉਂਦੇ ਰਹੇ। ਅਜੇ ਕੋਈ ਕਸਰ ਰਹਿ ਗਈ ਸੀ? ਕੀ ਨਹੀਂ ਮਿਲਿਆ? ਸਭ ਕੁਛ ਮਿਲਿਆ। ਇੰਨਾ ਕੁਛ ਮਿਲਣ ਦੇ ਬਾਵਜੂਦ ਜੇ ਕਾਂਗਰਸ ਪਾਰਟੀ ਛੱਡ ਗਿਆ ਸੀ ਤੇ ਭਾਜਪਾ ਤੋਂ ਤੇ ਅਜੇ 2 ਸਾਲਾਂ ਦੀ ਗੱਲ, ਇੰਨੇ ਕੁ ਮਿਲਿਆ ਨੂੰ ਕਿਹੜਾ ਜਾਣਦਾ ਛੱਡਣ ਦੇ ਉੱਤੇ ਗਿਆ ਤੇ 2 ਮਿੰਟ ਨਹੀਂ ਲਾਊਗਾ, ਉਹ ਇੱਕ ਵੱਖਰਾ ਮਸਲਾ। ਅਸਤੀਫਾ ਨੇ ਦਿੱਤਾ, 2 ਗੱਲਾਂ ਪਹਿਲੀਆਂ ਤੇ ਇਹ ਚੱਲਦੀਆਂ ਨੇ ਕਿ ਇੱਕ ਜਿਹੜੀ ਰਾਜ ਸਭਾ ਦੀ ਮੈਂਬਰੀ ਦੀ ਮਿਆਦ ਖਤਮ ਹੋ ਗਈ ਸੀ, ਉਹ ਭਾਜਪਾ ਨੇ ਉਹਨੂੰ ਟਿਕਟ ਦੇ ਦਿੱਤੀ, ਜਿੱਥੋਂ ਇਹਨੇ ਰਾਜ ਸਭਾ ਦਾ ਮੈਂਬਰ ਬਣਨਾ ਸੀ ਉੱਥੋਂ ਕੋਈ ਹੋਰ ਬਣਾ ਦਿੱਤਾ। ਇਹਨੂੰ ਜੇ ਉਹ ਟਿਕਟ ਨਹੀਂ ਦਿੰਦੇ ਰਾਜ ਸਭਾ ਮੈਂਬਰ ਨਹੀਂ ਰਹਿੰਦਾ, ਤੇ ਕੇਂਦਰੀ ਮੰਤਰੀ ਕਾਹਦੀ ਆਸੇ ਬਣੇਗਾ? ਇਸ ਕਰਕੇ ਇਹਨੇ ਅਸਤੀਫਾ ਦਿੱਤਾ।

0: ਜਿੱਥੇ ਇਹ ਗੱਲ ਹੋਵੇ ਤੇ ਫਿਰ ਅਸਤੀਫੇ ਦੇ ਵਿੱਚ ਰੋਸ ਝਲਕਦਾ। ਪਰ ਇਹ ਗੱਲ ਨੀ, ਨਾਲ ਦੂਜੀ ਗੱਲ ਵੀ ਚੱਲਦੀ ਪਈ ਹੈ ਕਿ ਭਾਜਪਾ ਇਹਨੂੰ ਉਧਰੋਂ ਕੇਂਦਰ ਦੀਆਂ ਜਿੰਮੇਵਾਰੀਆਂ ਤੋਂ ਬਿਲਕੁਲ ਵਿਲਾ ਕਰਨਾ ਚਾਹੁੰਦੀ ਹੈ, ਕਿਉਂਕਿ 3-4 ਮਹੀਨਿਆਂ ਤੱਕ ਇੱਥੇ ਪੰਜਾਬ ਚ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ ਨੇ ਤੇ ਇਹਦਾ ਸਾਰਾ ਜ਼ੋਰ ਪੰਜਾਬ ਤੇ ਲਵਾਉਣਾ ਚਾਹੁੰਦੀ ਹੈ। ਉਹ ਇਹ ਵੀ ਪਤਾ ਲੱਗਾ ਕਿ ਲੁਧਿਆਣੇ ਦੀਆਂ ਜਿਹੜੀਆਂ 5-6 ਸੀਟਾਂ ਨੇ ਸ਼ਹਿਰ ਦੇ ਵਿੱਚੋਂ ਵਿਧਾਨ ਸਭਾ ਵਾਲੀਆਂ, ਉਹਨਾਂ ਚੋਂ ਕਿਸੇ ਇੱਕ ਸੀਟ ਤੋਂ ਉਹ ਚੋਣ ਲੜਨੀ ਚਾਹੁੰਦਾ, ਹੋ ਸਕਦਾ ਲੜਨੀ ਚਾਹੁੰਦਾ। ਮੈਨੂੰ ਅਜੇ ਤੱਕ ਇਹਦਾ ਪੱਕਾ ਪਤਾ ਨਹੀਂ, ਇੱਥੇ ਕਈ ਗੱਲਾਂ ਚੱਲਦੀਆਂ ਨੇ, ਆਹ ਵੀ ਹੋ ਸਕਦਾ ਉਹ ਵੀ ਹੋ ਸਕਦਾ, ਉਹ ਇੱਕ ਵੱਖਰਾ ਮਸਲਾ। ਇੱਕ ਰਾਤ ਦੀ ਗੱਲ ਇਹ ਵੀ ਚੱਲਦੀ ਹੈ ਕਿ ਪਿਛਲੇ ਦਿਨਾਂ ਚ ਬਿੱਟੂ ਨੇ ਪੰਜਾਬ ਦੇ ਹਾਲਾਤ ਬਾਰੇ, ਖਾਸ ਕਰਕੇ ਜਿਹੜੇ ਸਿੱਖ ਐਕਟੀਵਿਸਟ ਨੇ ਉਹਨਾਂ ਬਾਰੇ ਜਿੱਦਾਂ ਦੀਆਂ ਟਿੱਪਣੀਆਂ ਕੀਤੀਆਂ ਨੇ, ਸੋਸ਼ਲ ਮੀਡੀਆ ਬਾਰੇ ਜੋ ਕੁਝ ਆਖਿਆ, ਉਹਦਾ ਕਰਕੇ ਸ਼ਾਇਦ ਹਾਈ ਕਮਾਂਡ ਇਹ ਸਮਝਦੀ ਹੈ ਇਹਦਾ ਭਾਜਪਾ ਨੂੰ ਨੁਕਸਾਨ ਹੋ ਸਕਦਾ ਤੇ ਬੋਲਣ ਤੋਂ ਇਹ ਹਟਦਾ ਨਹੀਂ, ਇਹਨੂੰ ਥੋੜਾ ਬਹੁਤ ਚੁੱਪ ਕਰਿਆ ਜਾਵੇ, ਪਾਸੇ ਕੀਤਾ ਜਾਵੇ। ਜਦੋਂ ਇਹ ਕੇਂਦਰੀ ਮੰਤਰੀ ਦੇ ਤੌਰ ਤੇ ਓਵਰ ਐਕਟਿਵ, ਇੱਕ ਦਿਨ ਜਲੰਧਰ ਰੇਲਵੇ ਸਟੇਸ਼ਨ ਆਜਦਾ, ਇੱਕ ਦਿਨ ਅੰਮ੍ਰਿਤਸਰ, ਇੱਕ ਦਿਨ ਫਿਰੋਜ਼ਪੁਰ, ਇੱਕ ਦਿਨ ਲੁਧਿਆਣੇ, ਤੇ ਜਿੱਥੇ ਵੀ ਜਾਂਦਾ ਮੀਡੀਆ ਨੂੰ ਸੱਦ ਕੇ ਪ੍ਰੈਸ ਕਾਨਫਰੰਸਾਂ ਕਰਦਾ, ਉੱਥੇ ਫਿਰ ਇਹ ਜਿਸ ਤਰ੍ਹਾਂ ਦਾ ਵਿਹਾਰ ਕਰਦਾ ਉਹ ਸਮਝਦੇ ਆ ਵੀ ਇਹਦਾ ਅਸਰ ਵੀ ਪੈ ਸਕਦਾ। ਉਹ ਸਾਰਿਆਂ ਚ ਹੋਇਆ ਕਿ ਕਿਸੇ ਨੂੰ ਕੋਈ ਪਤਾ ਨੀ, ਰਾਤੀ 8 ਵਜੇ ਅਚਾਨਕ ਖਬਰ ਆਈ ਕਿ ਰਵਨੀਤ ਸਿੰਘ ਬਿੱਟੂ ਨੇ ਅਸਤੀਫਾ ਦੇ ਦਿੱਤਾ। ਅੱਜ ਸ਼ਾਇਦ ਕੁਛ ਨਾ ਕੁਛ ਸਥਿਤੀ ਕਲੀਅਰ ਹੋਵੇ, ਪਰ ਮੈਨੂੰ ਬਹੁਤਾ ਇਹ ਜਾਪਦਾ ਕਿ ਉਹਨਾਂ ਦੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਇਹਨੂੰ ਦਿੱਲੀ ਤੋਂ ਵਿਹਲਾ ਕੀਤਾ ਤਾਂ ਕਿ ਇੱਥੇ ਲਿਆ ਕੇ ਚੋਣਾਂ ਚ ਵਰਤਿਆ ਜਾ ਸਕੇ। ਤੇ ਮੈਨੂੰ ਇਹ ਵੀ ਲੱਗਦਾ ਕਿ ਜੇ ਇਸ ਚੋਣ ਚ ਉਹਨਾਂ ਨੇ ਇਹਨੂੰ ਚਿਹਰਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਇਹ ਉਹਨਾਂ ਬੀਜੇਪੀ ਦਾ ਫਾਇਦਾ ਨਹੀਂ ਕਰੂਗਾ, ਜਿੰਨਾ ਨੁਕਸਾਨ ਕਰੂਗਾ, ਕਿਉਂਕਿ ਇਹਦਾ ਆਪਣਾ ਵਿਹਾਰ ਲੋਕਾਂ ਨੂੰ ਨਾਲ ਜੋੜਨ ਵਾਲਾ ਨਹੀਂ, ਤੋੜਨ ਵਾਲਾ ਵੱਧ।
1: ਗੱਲ ਪੰਜਾਬ ਦੀ ਕਰ ਲੈਂਦੇ ਜੀ ਇੱਕ ਵਾਰ ਫਿਰ। ਬਰਨਾਲੇ ਦੇ ਵਿੱਚ ਜੋ ਸਫਾਈ ਸੇਵਕਾਂ ਦੇ ਨਾਲ ਕਰਮਚਾਰੀਆਂ ਦੇ ਨਾਲ ਹੋਇਆ, ਉਸ ਵਿੱਚ ਲਾਠੀਚਾਰਜ ਕੀਤਾ ਗਿਆ ਤੇ ਉਹ ਵੀ ਤਸਵੀਰਾਂ ਕੋਈ ਬਹੁਤੀਆਂ ਚੰਗੀਆਂ ਨਹੀਂ ਜੀ, ਖਾਸ ਤੌਰ ਤੇ ਮਹਿਲਾ ਕਰਮਚਾਰੀਆਂ ਦੇ ਨਾਲ ਜੋ ਹੋਇਆ, ਇਹਦੇ ਤੋਂ ਬਾਅਦ ਕੀ ਕਾਰਵਾਈ ਹੋਈ ਹੈ ਤੇ ਕੀ ਅੱਗੇ ਹੋ ਸਕਦਾ ਇਹਦੇ ਬਾਰੇ ਸਾਨੂੰ ਦੱਸੋ ਜੀ।
0: ਇਹ ਬਹੁਤ ਹੱਦੋਂ ਪਰੇ ਹੋ ਗਿਆ ਸੀਗਾ। ਸਫਾਈ ਸੇਵਕ ਪਹਿਲਾਂ ਹੀ ਸਮਾਜ ਦੇ ਵਿੱਚ ਜਿਹੜੇ ਇੱਕ ਕਿਸਮ ਦਾ ਨਰਕ ਹੰਡਾਉਣ ਡਏ ਨੇ, ਉਹਨਾਂ ਨੇ ਸਮਾਜ ਦਾ ਗੰਦ ਹਰ ਕਿਸਮ ਦਾ ਇਹ ਚੁੱਕਣਾ ਤੇ ਇਦੋਂ ਪਰੇ ਹੋਰ ਉਹਨਾਂ ਨੂੰ ਕੀ ਸਜ਼ਾ ਦੇਣੀ। ਅਸੀਂ ਪਿਛਲੇ ਸਮੇਂ ਚ ਵੀ ਵੇਖਿਆ ਸਰਕਾਰਾਂ ਉਹਨਾਂ ਦੇ ਬਾਰੇ ਚ ਕੋਈ ਬਹੁਤੀ ਚਿੰਤਾ ਨਹੀਂ ਕਰਦੀ, ਜਦਕਿ ਕਰਨੀ ਚਾਹੀਦੀ ਹੈ। ਉਹਨਾਂ ਦੇ ਹਾਲ ਪਾਲ ਕੋਈ ਨੀ ਵੇਖਦਾ। ਇਹ ਵੀ ਹੈ ਕਿ ਇਹ ਸਮਾਜ ਦੇ ਵਿੱਚ ਸਫਾਈ ਸੇਵਕ ਲੱਗਣ ਵਾਸਤੇ, ਕੂੜਾ ਕਰਕਟ ਇਕੱਠਾ ਕਰਨ ਵਾਸਤੇ ਵੀ ਮੰਤਰੀਆਂ ਤੱਕ ਦੀ ਸਿਫਾਰਿਸ਼ ਚਾਹੀਦੀ ਹੈ, ਨਹੀਂ ਤੇ ਉਹਨਾਂ ਨੂੰ ਇਹ ਵੀ ਕੰਮ ਨਹੀਂ ਮਿਲਦਾ। ਜਦੋਂ ਲੱਗ ਜਾਂਦੇ ਆ ਫਿਰ ਵੀ ਉਹਨਾਂ ਦੇ ਨਾਲ ਜਾਤੀ ਹੁੰਦੀ ਆ, ਉਹਨਾਂ ਨੂੰ ਗਲੀ ਮੁਹੱਲਿਆਂ ਦੀ ਨਾਲੀਆਂ ਦੀ ਸਫਾਈ ਤੋਂ ਇਲਾਵਾ ਕਦੇ ਕਿਸੇ ਅਫਸਰ ਦੇ ਤੇ ਕਦੇ ਕਿਸੇ ਲੀਡਰ ਦੇ ਘਰ ਜਾ ਕੇ ਮੁਫ਼ਤ ਵਿਗਾੜ ਦਾ ਕੰਮ ਵੀ ਕਰਨਾ ਪੈਂਦਾ। ਇੰਨਾ ਕੁਛ ਹੋ ਰਿਹਾ, ਉਹਨਾਂ ਵਿਚਾਰਿਆਂ ਦੀਆਂ ਜ਼ਿੰਦਗੀ ਦੀਆਂ ਹਾਲਤਾਂ ਬਹੁਤੀਆਂ ਚੰਗੀਆਂ ਨਹੀਂ, ਉਹਨਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਜੇ ਉਹਨਾਂ ਨੇ ਦੁਖੀ ਹੋਇਆ ਨੇ ਕਿਸੇ ਮਾਮਲੇ ਚ ਪ੍ਰੋਟੈਸਟ ਕਰ ਦਿੱਤਾ, ਰੋਸ ਕਰ ਦਿੱਤਾ, ਤੇ ਜਮਹੂਰੀਅਤ ਉਹਨਾਂ ਦਾ ਹੱਕ ਸੀ। ਉਸ ਪ੍ਰੋਟੈਸਟ ਦੇ ਉੱਤੇ ਜਿੱਦਾਂ ਦਾ ਪੁਲਿਸ ਦਾ ਵਤੀਰਾ ਸੀ ਉਹ ਚੰਗਾ ਨਹੀਂ ਸੀ, ਔਰ ਜਿੰਨੇ ਕੁੱਟਮਾਰ ਕੀਤੀ ਗਈ, ਖਾਸ ਤੌਰ ਤੇ ਇੱਕ DSP ਇੱਕ SHO ਦਾ ਨਾਂ ਹੋਗਾ, ਉਸੇ ਦਿਨ ਤੋਂ ਰੌਲਾ ਪੈ ਰਿਹਾ ਸੀ ਕਿ DSP ਦੇ ਖਿਲਾਫ਼ ਕਾਰਵਾਈ ਕਰੋ। ਨੇ ਸਰਕਾਰ ਉਹਨੇ DSP ਨੇ ਆਪਣੇ ਥਾਂ ਤੇ ਚਾਰਾਜੋਈ ਕੀਤੀ ਹੋਵੇਗੀ, ਪਰ ਕੱਲ ਇੰਨਾ ਕੁ ਦਬਾਅ ਵੱਧ ਗਿਆ ਕਿ ਪੰਜਾਬ ਸਰਕਾਰ ਨੇ ਉਸ DSP ਨੂੰ ਸਸਪੈਂਡ ਕਰਤਾ, ਅਜੇ SHO ਨੂੰ ਨਹੀਂ ਕੀਤਾ। ਮੇਰੇ ਖਿਆਲ ਉਹਨੂੰ ਵੀ ਕਰ ਦੇਣਾ ਚਾਹੀਦਾ। ਇਹਨਾਂ ਦੋਵਾਂ ਦਾ ਵਿਹਾਰ ਬਹੁਤ ਮਾੜਾ ਸੀ। ਜਦੋਂ ਇਹ ਗੱਲ ਸਾਹਮਣੇ ਆਈ ਅਸੀਂ ਉਦੋਂ ਵੀ ਆਖਿਆ ਸੀ ਕਿ ਅੱਜ ਤਾਂ ਪਿਛਲੇ ਸਾਲ ਜਿਹੜਾ ਇੱਕ ਕਰਨਲ ਨੂੰ ਕੁੱਟਿਆ ਗਿਆ ਸੀ ਔਰ 4-5 ਪੁਲਿਸ ਇੰਸਪੈਕਟਰਾਂ ਨੇ ਰਲ ਕੇ ਕੁੱਟਿਆ ਸੀ, ਉਹ ਮਾਮਲਾ ਨਹੀਂ ਠੱਪਿਆ ਗਿਆ ਤੇ ਤੁਸੀਂ ਇਹ ਤੋਂ ਅੱਗੇ ਵੱਧ ਕੇ

0: ਇੱਥੋਂ ਤੱਕ ਤੇ ਇਹਨਾਂ ਨੂੰ ਖੁੱਲ੍ਹ ਦੇ ਜਾਂਦੇ ਹੋ ਤੇ ਤੁਹਾਡਾ ਨੁਕਸਾਨ ਕਰਨਗੇ। ਪਰ ਸਰਕਾਰਾਂ ਇਹੋ ਜਿਹੀਆਂ ਸਮਝਾਉਣੀਆਂ ਨੂੰ ਮੰਨਦੀਆਂ ਕਦੋਂ? ਉਹਨਾਂ ਚੋਂ ਹਰ ਕੋਈ ਸਮਝਦਾ ਜੀ ਅਸੀਂ ਸਰਕਾਰ ਤੱਕ ਪਹੁੰਚ ਕੇ ਅਸੀਂ ਲੀਡਰ ਹੋ ਕੇ ਅਸੀਂ ਰਾਜ ਚਲਾ ਰਹੇ ਹਾਂ, ਅਸੀਂ ਕਦੇ ਬੱਚੇ ਹਾਂ, ਤੁਸੀਂ ਸਾਨੂੰ ਕਿਉਂ ਸਮਝਾਉਂਦੇ ਹੋ? ਉਹਨਾਂ ਦੇ ਇਸ ਵਿਹਾਰ ਨੇ ਨੁਕਸਾਨ ਕੀਤਾ। ਜੇ ਇਹੋ ਗੱਲ ਚਾਹੁੰਦੇ ਤੇ ਵੇਲੇ ਸਿਰ ਸੰਭਾਲੀ ਜਾ ਸਕਦੀ ਸੀ। ਹੁਣ ਸਰਕਾਰ ਨੇ ਕਾਫੀ ਲੇਟ ਕਰ ਲਿਆ, ਫਿਰ ਵੀ ਇਹ ਠੀਕ ਕੀਤਾ ਗਿਆ ਕਿ ਕੱਲ ਉਹਨੂੰ ਰਿਆਸੀ ਨੂੰ ਸਸਪੈਂਡ ਕਰ ਦਿੱਤਾ। ਪੁਲਿਸ ਵਿੱਚ ਇਹੋ ਜਿਹੇ ਕ੍ਰਿਮੀਨਲ ਕਿਸਮ ਦੀ ਸੋਚ ਵਾਲੇ ਬਹੁਤ ਸਾਰੇ ਨੇ ਜਿਹੜੇ ਜਿੱਥੇ ਮੌਕਾ ਮਿਲਦਾ ਅੰਨੇ ਵਾਹ ਆਪਣੀ ਔਕਾਤ ਵਿਖਾਉਂਦੇ। ਹੁਣ ਕੁਛ ਤਾਂ ਇਹਨਾਂ ਚੋਂ ਗੈਂਗਸਟਰ ਨਾਲ ਵੀ ਲੜੇ ਹੋਏ ਆ। ਆਹ ਥੋੜੇ ਦਿਨ ਪਹਿਲਾਂ ਇੱਕ ਐਸਾ ਚੋਂ ਫੜਿਆ ਗਿਆ, ਕੱਲ ਪਰਸੋਂ ਦਾ ਉਹਨੂੰ ਜੇਲ੍ਹ ਭੇਜ ਦਿੱਤਾ, ਕਾਫੀ ਉਹਦੇ ਰਿਮਾਂਡ ਕੱਟੇ ਗਏ ਔਰ ਪਤਾ ਲੱਗਦਾ ਕਿ ਕਰੋੜ ਕਰੋੜ ਦੀਆਂ ਫਰੌਤੀਆਂ ਲੈਣ ਵਿੱਚ ਸ਼ਾਮਿਲ ਹੁੰਦਾ ਸੀ। ਇੱਦਾਂ ਦੇ ਲੋਕ ਜਿਹੜੇ ਨੇ ਪੁਲਿਸ ਦਾ ਅਕਸ ਖਰਾਬ ਕਰਦੇ। ਜੇ ਸਰਕਾਰ ਨੇ ਅੱਗੋਂ ਚੋਣਾਂ ਨੇੜੇ ਆ, ਲੋਕਾਂ ਚ ਜਾਣਾ, ਇਹੋ ਜਿਹੇ ਮਿਹਣਿਆਂ ਤੋਂ ਬਚਣਾ ਤੇ ਉਹਨੂੰ ਇਹਨਾਂ ਸਾਰਿਆਂ ਦੇ ਖਿਲਾਫ਼ ਕਾਰਵਾਈ ਕਰਨੀ ਪੈਣੀ।
1: ਇੱਕ ਬ੍ਰੇਕ ਲੈਂਦੇ ਆ ਜੀ ਪੁਨੂ ਸਾਹਿਬ, ਫਿਰ ਵਾਪਸ ਆ ਕੇ ਬਾਕੀ ਮੁੱਦਿਆਂ ਤੇ ਚਰਚਾ ਕਰਾਂਗੇ। ਇਸ ਪ੍ਰੋਗਰਾਮ ਦੇ ਸਪੌਂਸਰ ਹਨ ਸੋਨਿਕ ਇੰਸ਼ੋਰੈਂਸ ਤੇ ਮਾਨਸ ਬਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਸਭ ਤੋਂ ਬੈਸਟ ਰੇਟ ਲੈਣੇ ਨੇ ਤੇ ਫੋਨ ਨੰਬਰ ਹੈ 587-832-1208 5878321208 ਸੋਨਿਕ ਇੰਸ਼ੋਰੈਂਸ ਤੇ ਮਾਨਸ ਬਹੁਜਾ। ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਜੋ ਦਿੰਦੀ ਹੈ। ਅਗਰ ਤੁਸੀਂ ਇਸ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਤੇ ਆਪਣੀ ਲੈਂਗੁਏਜ ਦੇ ਵਿੱਚ ਸੇਵਾਵਾਂ ਲੈਣਾ ਚਾਹੁੰਦੇ ਹੋ ਤੇ ਫੋਨ ਵੀਰਪਾਲ ਕੌਰ ਹੋਰਾਂ ਦਾ ਨੰਬਰ ਜਿਹੜਾ ਹੈ ਜੀ ਉਹ ਚੇਤੇ ਕਰ ਲਓ 825-760-9983। ਓਐਸਐਸ ਸਮਾਈਲ ਮੈਡੀਕਲ ਕਲੀਨਿਕ, ਇਹ ਜਿਹੜਾ ਓਐਸਐਸ ਸਮਾਈਲ ਮੈਡੀਕਲ ਕਲੀਨਿਕ ਹੈ ਜੀ ਇਹ ਸਨਰਾਈਜ਼ ਏਰੀਆ ਦੇ ਵਿੱਚ ਅਤੇ ਨਵੇਂ ਪੇਸ਼ੈਂਟ ਲੈ ਜਾ ਰਹੇ ਨੇ, ਹਫ਼ਤੇ ਦੇ 6 ਦਿਨ ਖੁੱਲ੍ਹਦਾ ਹੈ। ਮਾਹਿਰ ਡਾਕਟਰ ਨੇ ਅਪੁਆਇੰਟਮੈਂਟ ਬਣਾਉਣ ਦੀ ਬਿਲਕੁਲ ਲੋੜ ਨਹੀਂ ਹੈ। ਇਸ ਮੈਡੀਕਲ ਕਲੀਨਿਕ 'ਤੇ ਤੁਸੀਂ ਜਾ ਕੇ ਆਪਣਾ ਦੁੱਖ ਤਕਲੀਫ ਦਾ ਇਲਾਜ ਕਰਵਾ ਸਕਦੇ ਹੋ। ਓਐਸਐਸ ਸਮਾਈਲ ਮੈਡੀਕਲ ਕਲੀਨਿਕ, ਫੋਨ 587-617-4496। ਮਰਸੀਡੀਜ਼ ਬੈਂਜ਼ ਕੰਟਰੀ ਹੈਲਥ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਜਿੱਥੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰਕੇ ਤੁਸੀਂ 403-903-57 'ਤੇ ਵਧੀਆ ਡੀਲ ਲੈ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਰ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ। ਫੋਨ ਨੰਬਰ ਹੈ ਜੀ 403-404-3500। ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ, ਜਿੱਥੇ ਕਿ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਹੈ, 24 ਘੰਟੇ 7 ਦਿਨ ਖੁੱਲ੍ਹਦਾ ਹੈ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਵੀ ਬਣਾਉਂਦੇ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਵਾਲੇ। ਫੋਨ ਨੰਬਰ 403-936-7777 403-936-7777 ਸਿਟੀ ਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ, ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ, ਜਿੱਥੇ ਪਾਸਪੋਰਟ ਸਾਈਜ਼ ਫੋਟੋਆਂ ਸਿਰਫ $7 ਦੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਨੇ। ਦੋ ਪਾਸਪੋਰਟ ਫੋਟੋਆਂ ਆਪ ਜੀ ਨੂੰ $7 ਦੇ ਵਿੱਚ ਤਿਆਰ ਕਰ ਦੇਣਗੇ ਪਿਕਸਲ ਫੋਟੋ ਸਟੂਡੀਓ ਵਾਲੇ। ਅਤੇ ਫੋਨ ਨੰਬਰ ਹੈ 403-947-0060 403-947-0060 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਪੰਨੂ ਸਾਹਿਬ, ਅਯੋਧਿਆ ਦੇ ਰਾਮ ਮੰਦਰ ਦੇ ਚੜਾਵੇ ਦਾ ਮਸਲਾ, ਕੋਈ ਵਿਅਕਤੀ ਇਸ ਨੂੰ ਚੋਰੀ ਆਖ ਰਿਹਾ, ਕੋਈ ਡਕੈਤੀ ਆਖ ਰਿਹਾ, ਪਰ ਸਰਕਾਰ ਨੇ ਹੱਲ ਕਹਿੰਦੇ ਇਹ ਲੱਭਿਆ ਕਿ ਸਟੇਟ ਬੈਂਕ ਦੇ ਮੁਲਾਜ਼ਮ ਹੁਣ ਨੋਟ ਗਿਣਿਆ ਕਰਨਗੇ ਜੀ। ਪਹਿਲਾਂ ਤਾਂ ਸਵਾਲ ਇਹ ਸਮਾਜਿਕ ਤੌਰ 'ਤੇ ਵੀ ਕਿ ਇਸ ਧਾਰਮਿਕ ਸਥਾਨ ਦੇ ਵਿੱਚ ਕੀ ਕੋਈ ਇੱਕ ਬੰਦਾ ਨਹੀਂ ਲੱਭ ਸਕਿਆ ਅਜਿਹਾ ਜਾਂ ਜਿਹਤੇ ਟਰੱਸਟ ਕੀਤਾ ਜਾ ਸਕੇ। ਅਤੇ ਦੂਸਰਾ ਇਹ ਕਿ ਸਟੇਟ ਬੈਂਕ ਦੇ ਮੁਲਾਜ਼ਮਾਂ ਵੱਲੋਂ ਜੋ ਗਿਣਿਆ ਜਾਵੇਗਾ ਹੈ ਤਾਂ ਉਹ ਵੀ ਮੁਲਾਜ਼ਮ ਹੀ ਹੈ। ਬੈਂਕਾਂ ਦੇ ਕੰਮ ਵੀ ਇਹੋ ਜਿਹਾ ਰਹੇ ਨੇ ਪਿਛਲਿਆਂ ਸਾਲਾਂ ਦੇ ਵਿੱਚ ਕਿ ਹਜ਼ਾਰਾਂ ਕਰੋੜਾਂ ਦੇ ਲੋਨ ਜਿਹੜੇ ਸੀ ਅਣ ਅਧਿਕਾਰਤ ਤੌਰ 'ਤੇ ਬੰਦਿਆਂ ਨੂੰ ਦੇ ਦਿੱਤੇ ਗਏ, ਕੋਈ ਉਹਨਾਂ ਦਾ ਕੋਈ ਅੱਜ ਤੱਕ ਹਿਸਾਬ ਕਿਤਾਬ ਨਹੀਂ ਮਿਲਿਆ। ਇਹ ਕਿਹੋ ਜਿਹਾ ਹੱਲ ਲੱਭਿਆ ਜੀ ਸਰਕਾਰ ਨੇ?
0: ਦੇਖੋ, ਪਹਿਲੀ ਗੱਲ ਇਹ 'ਚ ਇਹ ਹੈ ਕਿ ਇਹ ਫੈਸਲਾ ਭਾਵੇਂ ਸਰਕਾਰ ਦੇ ਪੱਧਰ 'ਤੇ ਹੋਵੇ, ਸਰਕਾਰ ਆਪ ਪਿਕਚਰ ਵਿੱਚ ਨਹੀਂ ਆਈ, ਸਾਹਮਣੇ ਨਹੀਂ ਆਈ। ਛੱਡ ਦਿੱਤਾ ਰਾਮ ਮੰਦਰ ਟਰੱਸਟ ਉੱਤੇ, ਟਰੱਸਟ ਵਾਲੇ ਬੈਠੇ ਸੀ ਨਵੇਂ ਜਨਸ਼ਕਤੀ ਚੋਣ ਕਰ, ਉਹਦੇ ਉੱਤੇ ਸਹਿਮਤੀ ਨਹੀਂ ਹੋ ਸਕੀ। ਫਿਰ ਇਹ ਕਹਿਤਾ ਕਿ ਸੰਤਾਂ ਦੀ ਇੱਕ ਕਮੇਟੀ ਬਣਾ ਦਿਓ, ਉਹ ਚੜਾਵੇ ਦੀ ਨਿਗਰਾਨੀ ਕਰਨ ਬੈਠੇਗੀ। ਫਿਰ ਉਸ ਕਮੇਟੀ ਨੇ ਕਹਿਤਾ ਕਿ ਚੜਾਵਾ ਸਾਰੇ ਦਾ ਸਾਰਾ ਸਿੱਧਾ ਬੈਂਕ ਵਿੱਚ ਜਾਣਾ ਚਾਹੀਦਾ, ਤੇ ਜੇ ਇਹਨਾਂ ਨੇ ਗਿਣ ਕੇ ਬੈਂਕ ਵਿੱਚ ਭੇਜਣਾ ਤੇ ਸਿੱਧਾ ਇਸ ਤੋਂ ਬੈਂਕ ਚੋਂ ਨਾ ਆ ਕੇ ਲਵੇ, ਉਹਨਾਂ ਦੇ ਅਕਾਊਂਟ ਇੱਥੇ ਲੱਗਾ ਹੋਵੇ, ਜਿੰਨਾ ਚੜਾਵਾ ਹੁੰਦਾ

0: ਸਿੱਧਾ ਇੱਥੋਂ ਬੈਂਕ ਵਿੱਚ ਹੀ ਦਿੱਤਾ ਜਾਵੇ, ਬੈਂਕ ਦੀਆਂ ਮਸ਼ੀਨਾਂ ਗਿਣਨ ਔਰ ਗਿਣ ਕੇ ਤੇ ਨਾਲ ਦੀ ਨਾਲ ਉਹ ਰਿਕਾਰਡ ਬੁੱਕ ਵਿੱਚ ਦਰਜ ਕਰੀ ਜਾਣ। ਕੋਈ ਤੀਸਰਾ ਚੌਥਾ ਆਪਣਾ ਮੁਲਾਜ਼ਮ ਰੱਖਣ ਦੀ ਲੋੜ ਹੀ ਨਹੀਂ, ਨਾਲੇ ਤੇ ਮੁਲਾਜ਼ਮਾਂ ਦੀ ਤਨਖਾਹ ਤੇ ਖਰਚਾ ਬਚੇਗਾ, ਹੋਰ ਨਾਲੇ ਹੇਰਾਫੇਰੀ ਦੇ ਚਾਂਸ ਘਟਣਗੇ ਕਿਉਂਕਿ ਕੰਪਿਊਟਰਾਈਜ ਹੋਣ ਕਰਕੇ ਇੱਥੋਂ ਚੜਾਵਾ ਸਿੱਧਾ ਉੱਥੇ ਜਾਵੇਗਾ, ਉੱਥੋਂ ਅਗਲੇ ਪਾਸੇ ਆਟੋਮੈਟਿਕ ਟੈਲਿੰਗ ਮਸ਼ੀਨਾਂ ਗਿਣ ਕੇ ਪਾਈ ਜਾਣਗੀਆਂ, ਉਹ ਚ ਚੋਰੀ ਦੇ ਚਾਂਸ ਕੁਲਦੀਪ ਜੀ ਘੱਟ ਜਾਂਦੇ। ਹਾਂ ਜੇ ਉਹਦੇ ਵਿੱਚੋਂ ਕਿਸੇ ਪਾਸੇ ਨੂੰ ਇੱਕ ਮਗੋਰਾ ਰੱਖ ਲਿਆ ਬਾਹਰ ਦਾ, ਬਾਹਰ ਕਰਨ ਵਾਸਤੇ ਜੋ ਵੱਖਰੀ ਗੱਲ ਆ, ਪਰ ਉਹਨੂੰ ਰੱਖਣ ਦੀ ਇਸ ਵੇਲੇ ਪੋਸੀਬਿਲਿਟੀ ਹੈ ਨਹੀਂ। ਸਟੇਟ ਬੈਂਕ ਜਦੋਂ ਗਿਣਤੀ ਕਰੇਗੀ ਉਹਨਾਂ ਤਾਂ ਕਿਸੇ ਗੱਲ ਦਾ ਰੱਖ ਸਕਦੀ ਹੈ ਕਿ ਕਿੰਨਾ ਖਰਚਾ, ਕਿੰਨਾ ਕੱਟ ਲੱਗਾ, ਕਿੰਨਾ ਟੈਕਸ ਹੈ, ਕਿੰਨਾ ਰਿਫੰਡ, ਕਿੰਨਾ ਕਮਿਸ਼ਨ ਹੈ, ਪਰ ਉਦਾਂ ਗਿਣਤੀਆਂ ਮਿਣਤੀਆਂ ਦੇ ਵਿੱਚ ਇਹਨਾਂ ਨਾਲੋਂ ਚੰਗੀ ਰਹੂਗੀ। ਦੂਸਰਾ ਇਹ ਹੈ ਕਿ ਜਿਹੜੇ ਅਧਿਕਾਰੀਆਂ ਦੀ ਚੋਣ ਆ ਉਹ ਇਹਨਾਂ ਦੀ ਸਹਿਮਤੀ ਇਸ ਕਰਕੇ ਨਹੀਂ ਹੋ ਰਹੀ ਕਿ ਮੁੱਖ ਤੌਰ ਤੇ ਦੋ ਜਥੇਬੰਦੀਆਂ ਆਰ ਐਸ ਐਸ ਤੇ ਉਸੇ ਦੀ ਬਣਾਈ ਹੋਈ ਵਿਸ਼ਵ ਹਿੰਦੂ ਪਰਿਸ਼ਦ, ਬਾਬਰੀ ਮਸਜਿਦ ਢਾਉਣ ਤੇ ਰਾਮ ਮੰਦਿਰ ਬਣਾਉਣ ਤੇ ਸਭ ਤੋਂ ਅੱਗੇ ਅੱਗੇ ਸੀ, ਤੇ ਹੁਣ ਉਹਨਾਂ ਹੀ ਦੋਵਾਂ ਚ ਇਸ ਗੱਲ ਦਾ ਰੇੜਕਾ ਕਿ ਮੰਦਿਰ ਦਾ ਜਿਹੜਾ ਜਨ ਸ਼ਕਤੀ ਬਣਾਉਣਾ ਉਹ ਵਿਸ਼ਵ ਹਿੰਦੂ ਪਰਿਸ਼ਦ ਦਾ ਹੋਣਾ ਚਾਹੀਦਾ ਕਿ ਆਰ ਐਸ ਐਸ ਦਾ, ਹਾਲਾਂਕਿ ਵਿਸ਼ਵ ਹਿੰਦੂ ਪਰਿਸ਼ਦ ਵੀ ਆਰ ਐਸ ਐਸ ਦੀ ਹੈ, ਉਹ ਇਕੱਠੇ ਚੱਲਦੇ ਵੱਖਰੇ ਨਹੀਂ, ਪਰ ਉਹ ਸਮਝਦੇ ਕਿ ਸਾਡੀ ਜਥੇਬੰਦੀ ਦਾ ਸਿੱਧਾ ਹੋਵੇ ਆਰ ਐਸ ਐਸ ਦਾ ਨਹੀਂ ਚਾਹੀਦਾ, ਇਸ ਗੱਲ ਤੇ ਕਹਿੰਦੇ ਕੋਈ ਰੇੜਕਾ ਪਿਆ ਫਿਰਦਾ, ਅਜੇ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਪਰ ਇਸ ਗੱਲ ਹਾਂ ਤਾਂ ਖੈਰ ਮੈਂ ਸਮਝਦਾ ਅੱਗੇ ਵੀ ਕਈਆਂ ਥਾਵਾਂ ਤੇ ਮੰਦਰਾਂ ਵਗੈਰਾ ਦਾ ਜਿਹੜਾ ਚੜਾਵਾ ਕੁਝ ਸਰਕਾਰੀ ਅਧਿਕਾਰੀਆਂ ਨੂੰ ਦਿੱਤਾ ਗਿਆ ਤੇ ਉੱਥੇ ਵੀ ਪ੍ਰਬੰਧ ਠੀਕ ਨਹੀਂ ਸੀ, ਮਸ਼ੀਨਾਂ ਸਿੱਧੀਆਂ ਲੱਗ ਜਾਣ ਤੇ ਜਿੰਨਾ ਚੜਾਵਾ ਨਾਲ ਦੀ ਨਾਲ ਟੈਲਿੰਗ ਮਸ਼ੀਨ ਤੁਰਿਆ ਜਾਵੇ ਤੇ ਉਹ ਆਪਣੇ ਆਪ ਉੱਥੇ ਜਮ੍ਹਾਂ ਕਰੀ ਜਾਵੇ ਤੇ ਜ਼ਿਆਦਾ ਠੀਕ ਰਹੂਗਾ, ਉਹ ਤੇ ਏ ਟੀ ਐਮ ਵਾਂਗ ਹੋ ਜਾਏਗਾ, ਉੱਥੇ ਇੱਧਰੋਂ ਪੈਸੇ ਜਮ੍ਹਾਂ ਹੋਏ ਤੇ ਉਧਰ ਰਿਕਾਰਡ ਤੇ ਚੜ ਗਏ, ਉਹ ਚ ਫਿਰ ਖਰਾਬੀ ਦੇ ਚਾਂਸ ਘੱਟ ਜਾਂਦੇ ਆ।
1: ਸੁਪਰੀਮ ਕੋਰਟ ਨੇ 2023 ਦੀ ਮਣੀਪੁਰ ਹਿੰਸਾ ਦੀ ਜਾਂਚ ਲਈ ਵਿਸ਼ੇਸ਼ ਅਦਾਲਤਾਂ ਬਣਾਉਣ ਦੀ ਗੱਲ ਕੀਤੀ ਹੈ ਜੀ, ਅਤੇ ਇਹ ਕੀ ਕਿਸੇ ਦੀ ਪਟੀਸ਼ਨ ਸੀ ਜਾਂ ਕੋਈ ਕਿਸੇ ਨੇ ਮੰਗ ਕੀਤੀ ਸੀ ਇਸ ਚੀਜ਼ ਦੀ, ਇਹ ਕੀ ਕਾਰਵਾਈ ਹੈ ਜੀ? ਇਹ
0: ਪਟੀਸ਼ਨਾਂ ਤੇ ਉਦੋਂ ਤੋਂ ਹੋਈ ਜਾ ਰਹੇ ਆ, 2023 ਦੀ ਘਟਨਾ, ਹੁਣ ਸਵਾ ਤਿੰਨ ਸਾਲਾਂ ਬਾਅਦ ਸੁਪਰੀਮ ਕੋਰਟ ਦਾ ਆਰਡਰ ਆਇਆ ਕਿ ਇਹਦੇ ਵਾਸਤੇ ਵਿਸ਼ੇਸ਼ ਅਦਾਲਤਾਂ ਬਣਾਈਆਂ ਜਾਣਗੀਆਂ। ਇੰਨੇ ਚ ਸੁਪਰੀਮ ਕੋਰਟ ਨੇ ਕੀ ਕੀਤਾ, ਉਦੋਂ ਜਿਹੜੀ ਘਟਨਾ ਵਾਪਰੀ ਸੀ ਤੁਹਾਨੂੰ ਯਾਦ ਹੋਊਗਾ, ਦੋ ਫਿਰਕੇ ਆਪੋ ਚ ਲੜੇ ਸਨ। ਮਣੀਪੁਰ ਦੇ ਵਿੱਚ ਇੱਕ ਫਿਰਕਾ ਉਹ ਆ ਜਿਹੜਾ ਪਹਾੜਾਂ ਚ ਰਹਿੰਦਾ ਤੇ ਉਹ ਆਰਥਿਕ ਪੱਖੋਂ ਵੀ ਕਮਜ਼ੋਰ ਨੇ ਤੇ ਉਹਨਾਂ ਦੀ ਗਿਣਤੀ ਵੀ ਘੱਟ ਆ, ਦੂਸਰਾ ਥੋੜਾ ਜਿਹਾ ਮੈਦਾਨੀ ਇਲਾਕਿਆਂ ਚ ਸ਼ਹਿਰਾਂ ਪਿੰਡਾਂ ਚ ਰਹਿੰਦਾ, ਉਹ ਆਰਥਿਕ ਪੱਖੋਂ ਵੀ ਤਗੜੇ ਆ ਤੇ ਉਹਨਾਂ ਦੀ ਗਿਣਤੀ ਵੀ ਵੱਧ ਆ, ਸਰਕਾਰ ਉਹਨਾਂ ਦੀ ਹੈ। ਹਾਲਾਂਕਿ ਦੋਵਾਂ ਫਿਰਕਿਆਂ ਦੇ ਵਿੱਚ ਬਹੁਤ ਸੰਮਤੀ ਭਾਜਪਾ ਦੀ ਹੈ, ਫਿਰ ਵੀ ਉੱਥੇ ਰੇੜਕਾ ਪਿਆ ਰਹਿੰਦਾ। ਉਦੋਂ ਜਿਹੜੀ ਹਿੰਸਾ ਹੋਈ ਉਹ ਜਿਹੜਾ ਪਹਾੜੀਆਂ ਚ ਰਹਿਣ ਵਾਲਾ ਫਿਰਕਾ ਉਹਨਾਂ ਦੇ ਬੰਦਿਆਂ ਨੂੰ ਕੁੱਟ ਕੇ ਭਜਾ ਦਿੱਤਾ, ਘਰਾਂ ਨੂੰ ਅੱਗ ਲਾ ਦਿੱਤੀ ਤੇ ਔਰਤਾਂ ਨੂੰ ਸਾਰੇ ਕੱਪੜੇ ਲਾ ਕੇ ਬਿਨਾਂ ਕੱਪੜਿਆਂ ਤੋਂ ਬਾਜ਼ਾਰਾਂ ਵਿੱਚ ਫੇਰਿਆ ਗਿਆ ਔਰ ਕੈਮਰਿਆਂ ਦੇ ਸਾਹਮਣੇ ਉਹਨਾਂ ਦੇ ਸਰੀਰ ਦੇ ਨਾਜ਼ੁਕ ਅੰਗਾਂ ਨਾਲ ਹੱਥ ਲਾ ਕੇ ਵੀਡੀਓ ਬਣਾਈਆਂ ਗਈਆਂ ਜਿਹੜੀਆਂ ਸਾਰੀ ਦੁਨੀਆਂ ਚ ਘੁੰਮੀਆਂ। ਉਹਦੇ ਉੱਤੇ ਰੌਲਾ ਪੈ ਗਿਆ, ਸਰਕਾਰ ਨਹੀਂ ਬੋਲੀ, ਮਸਲਾ ਸੁਪਰੀਮ ਕੋਰਟ ਚਲਾ ਗਿਆ ਤੇ ਉਸ ਵਕਤ ਸੁਪਰੀਮ ਕੋਰਟ ਦੇ ਜੱਜ ਨੇ ਆਖਿਆ ਕਿ ਸਰਕਾਰ ਕੁਝ ਕਰੂਗੀ ਕਿ ਸਾਨੂੰ ਕਰਨਾ ਪਊ। ਉਹਦੇ ਸੁਪਰੀਮ ਕੋਰਟ ਦੇ ਇਸ ਬਿਆਨ ਤੋਂ ਇੱਕ ਘੰਟੇ ਦੇ ਅੰਦਰ ਅੰਦਰ ਪ੍ਰਧਾਨ ਮੰਤਰੀ ਦਾ ਬਿਆਨ ਆ ਗਿਆ, ਮੈਂ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰਾਂਗਾ, ਇਹਨਾਂ ਨੇ ਜੋ ਕੁਝ ਕੀਤਾ ਇਨਸਾਨੀਅਤ ਦੇ ਖਿਲਾਫ਼ ਜੁਰਮ ਹੈ, ਮੈਂ ਕਰ ਦੂੰ ਮੈਂ ਕੀਤਾ, ਮੁੜ ਕੇ ਕੱਖ ਨਹੀਂ। ਹੁਣ ਤੱਕ 3 ਸਾਲ ਹੋ ਗਏ ਪ੍ਰਧਾਨ ਮੰਤਰੀ ਦਾ ਉੱਥੇ ਇੱਕ ਗੇੜਾ ਲੱਗਾ, ਉਹ ਵੀ ਨਾ ਲੱਗਿਆ ਵਰਗਾ, ਲੋਕ ਅਜੇ ਵੀ ਜਾਂ ਕੈਂਪਾਂ ਵਿੱਚ ਨੇ ਜਾਂ ਪਹਾੜੀਆਂ ਚ ਲੁੱਕ ਕੇ ਬੈਠੇ ਨੇ, ਉਹਨਾਂ ਦੀ ਹਾਲਤ ਨਹੀਂ ਸੁਧਰੀ। ਹੁਣ ਸੁਪਰੀਮ ਕੋਰਟ ਨੇ ਕਹਿਤਾ ਅਸੀਂ ਵਿਸ਼ੇਸ਼ ਅਦਾਲਤਾਂ ਬਣਾਵਾਂਗੇ, ਵਿਸ਼ੇਸ਼ ਅਦਾਲਤਾਂ ਬਣਾ ਕੇ ਵੀ ਕੀ ਕਰਨਗੇ, ਗਲਤ ਹੈ ਇਨਸਾਫ਼ ਦੀ ਆ ਉਹ ਉਹਨਾਂ ਲੋਕਾਂ ਨੂੰ ਅਜੇ ਤੱਕ ਨਹੀਂ ਮਿਲ ਰਿਹਾ, ਤੇ ਕਹਿੰਦਾ ਉਹਨਾਂ ਨੂੰ ਨਹੀਂ, ਭਾਰਤ ਵਿੱਚ ਜਿੱਥੇ ਕਿਤੇ ਵੀ ਘੱਟ ਗਿਣਤੀ ਨਾਲ ਇਸ ਤਰ੍ਹਾਂ ਦਾ ਤਸ਼ੱਦਦ ਹੋਇਆ ਇਨਸਾਫ਼ ਤੇ ਕਦੇ ਵੀ ਨਹੀਂ ਮਿਲਦਾ। ਲੋਕੀ ਤਾਂ ਅਜੇ ਤੱਕ ਜਗਦੀਸ਼ ਟਾਇਟਕਰ ਦਾ ਕੇਸ ਉਡੀਕੀ ਜਾਂਦੇ ਹਨ, 1984 ਤੋਂ ਲੈ ਕੇ 2026 ਆ ਗਿਆ, 42 ਸਾਲਾਂ ਚ ਅਜੇ ਤੱਕ ਜਗਦੀਸ਼ ਟਾਇਟਕਰ ਦਾ ਕੇਸ ਹੀ ਕਿਸੇ ਪਾਸੇ ਨਹੀਂ ਲੱਗਦਾ। ਜੇ ਉਹ ਕੇਸ ਨਹੀਂ ਪਾਸੇ ਲੱਗਦਾ, 42 ਸਾਲ ਹੋ ਗਏ, ਇਹ ਤਾਂ ਅਜੇ 3 ਸਾਲ ਹੋਏ ਆ, ਸਰਕਾਰ ਹੋਵੇ ਜਾਂ ਅਦਾਲਤ ਹੋਵੇ, ਇਹੋ ਜਿਹੇ ਮਾਮਲਿਆਂ ਨੂੰ ਕਿੰਨਾ ਕੁ ਗੰਭੀਰਤਾ ਨਾਲ

0: ਵੋਟਾਂ ਨਾਲ ਕਰਾਂਗੇ, ਅੱਜ ਤੱਕ ਕੀਤਾ ਜੀ, ਰੇੜਕਾ ਤੇ ਉਹਦੇ ਤੇ ਵੀ ਆ। ਦੂਸਰਾ ਇਹ ਕਿ ਜਿਹੜੇ ਗਿਲਗਿਤ ਬਾਲਟਿਸਤਾਨ ਹੈ, ਇਹਨੂੰ ਹੁਣ ਤੱਕ ਪਾਕਿਸਤਾਨ ਦੀ ਸਰਕਾਰ ਕਹਿੰਦੀ ਸੀ ਖੁਦ ਮੁਖਤਾਰ ਇਲਾਕਾ, ਇਹ ਜੰਮੂ ਕਸ਼ਮੀਰ ਤੋਂ ਥੋੜਾ ਜਿਹਾ ਉੱਪਰ ਜਾ ਕੇ ਅਫਗਾਨਿਸਤਾਨ ਦੇ ਲਾਗੇ ਪੈਂਦਾ, ਉਹ ਹੁਣ ਤੱਕ ਉਹਨੂੰ ਖੁਦ ਮੁਖਤਾਰ ਇਲਾਕਾ ਕਹਿੰਦੇ ਸੀ। ਹੁਣ ਸਰਕਾਰ ਨੇ ਫੈਸਲਾ ਕਰ ਲਿਆ ਕਿ ਉਹਨੂੰ ਪਾਕਿਸਤਾਨ ਦਾ ਪੰਜਵਾਂ ਸੂਬਾ ਬਣਾ ਦੇਣਾ। ਜਦੋਂ ਕਹਿੰਦੇ ਪੰਜਵਾਂ ਸੂਬਾ ਬਣਾਉਣਾ, ਉਹ ਲੋਕ ਸਮਝਿਆ ਕਿ ਸਾਡੀ ਖੁਦ ਮੁਖਤਾਰੀ ਵੀ ਖਤਮ, ਉਹ ਇਹ ਚਾਹੁੰਦੇ ਆ ਕਿ ਪਾਕਿਸਤਾਨ ਸਰਕਾਰ ਸਾਡੇ ਨਾਲ ਸੰਬੰਧ ਰੱਖੇ, ਹੁਣ ਹੋਰ ਕਿਸੇ ਨਾਲ ਤੇ ਰੱਖ ਨਹੀਂ ਸਕਦੇ, ਇਹ ਵੀ ਚਾਹੁੰਦੇ ਆ ਕਿ ਸਰਕਾਰ ਦੀਆਂ ਸਹੂਲਤਾਂ ਬਣਨ, ਪਰ ਉਹ ਕਿਸੇ ਵੀ ਸੂਰਤ ਵਿੱਚ ਨਾ ਸੂਬਾ ਬਣ ਕੇ ਇਹਨਾਂ ਦੇ ਬਿਲਕੁਲ ਥੱਲੇ ਨਹੀਂ ਲੱਗਣਾ ਚਾਹੁੰਦੇ। ਹੁਣ ਉਹ ਜਦੋਂ ਇਸ ਗੱਲ ਦੇ ਉੱਤੇ ਪ੍ਰੋਟੈਸਟ ਕਰਦੇ ਆ ਕਿ ਉਹਨਾਂ ਦੇ ਉੱਤੇ ਵੀ ਫੌਜ ਤਸ਼ੱਦਦ ਕਰਦੀ, ਇੱਕ ਉੱਥੇ ਪਾਕਿਸਤਾਨ ਵਿੱਚ ਇਹ ਪ੍ਰਭਾਵ ਹੈ ਕਿ ਪਾਕਿਸਤਾਨ ਦੀ ਫੌਜ ਬਾਹਰ ਲੜਨਾ ਹੋਵੇ ਉਨੀ ਮਜ਼ਬੂਤ ਨਹੀਂ, ਤੇ ਆਪਣੇ ਲੋਕਾਂ ਨੂੰ ਕੁੱਟਣਾ ਹੋਵੇ ਤੇ ਉੱਥੇ ਬਹੁਤ ਮਜ਼ਬੂਤੀ ਵਿਖਾਉਂਦੀ ਹੈ। ਪਿਛਲਿਆਂ ਕੁਝ ਦਿਨਾਂ ਦੇ ਵਿੱਚ ਇਹਨਾਂ ਫੌਜ ਨੇ ਵੀ ਤਸ਼ੱਦਦ ਬਹੁਤ ਕੀਤਾ, ਤੇ ਅੱਗੋਂ ਜਵਾਬੀ ਹਮਲਿਆਂ ਚ ਫੌਜ ਦੇ ਤੇ ਸਰਕਾਰ ਦੇ ਬਹੁਤ ਵੀ ਬੰਦੇ ਮਾਰੇ ਗਏ ਹਨ, ਤੇ ਲੜਾਈ ਜੇ ਅੱਗੇ ਵੱਧਦੀ ਹੈ ਤੇ ਨੁਕਸਾਨ ਹੋਵੇਗਾ। ਵਿਦੇਸ਼ੀ ਦਖਲ ਦੀਆਂ ਤੇ ਐਵੇਂ ਗੱਲਾਂ ਨੇ, ਅੱਜ ਤੱਕ ਇੱਕ ਵੀ ਬੰਦਾ ਉਹ ਪੇਸ਼ ਨਹੀਂ ਕਰ ਸਕਦਾ ਜਿਹੜਾ ਕੋਈ ਵਿਦੇਸ਼ੀ ਦਖਲ ਵਾਲਾ ਸਬੂਤ ਹੋਵੇ।
1: ਬਹੁਤ ਸ਼ੁਕਰੀਆ ਜੀ ਪੰਨੂ ਸਾਹਿਬ, ਸਾਨੂੰ ਸਾਰੀ ਜਾਣਕਾਰੀ ਵਿਸਥਾਰ ਨਾਲ ਦੇਣ ਲਈ ਧੰਨਵਾਦ ਜੀ।
0: ਜੀ ਸ਼ੁਕਰੀਆ ਕੁਲਦੀਪ ਜੀ।
1: ਸਤਿ ਇਹ ਸਨ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ, ਜਿਨ੍ਹਾਂ ਨੇ ਵਿਸਥਾਰ ਨਾਲ ਸਾਨੂੰ ਸਾਰੀ ਜਾਣਕਾਰੀ ਦਿੱਤੀ ਹੈ ਜੀ। ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ। ਸਤਿ ਸ਼੍ਰੀ ਅਕਾਲ। ਕੁਛ ਗੀਤ ਸੰਗੀਤ ਆਪ ਜੀ 'ਤੇ ਨਜ਼ਰ ਕਰਾਂਗੇ।